ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀਓ ਸਤਿਗੁਰੂ ਆਇਓ ਸਾਨੂੰ ਤਿਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਆਵਣਾ ਤੁਜੈ ਦੂਜੇ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਏ ਉਭਾਰੀ ਸਾਧੁ ਬਖਸੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲੈ ਹੋਏ ਬਾਰੀ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫ ਸਿੱਖ ਸਮਦੀ ਨੂਰ ਅਰਸੋਂ ਪੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ

0: ਸੋ ਜੀਅੜਾ ਜਲ ਜਾਉ। ਬਹੁ ਗੁਣ ਮੇਰੇ ਸਾਹਿਬੇ ਭਾਈ, ਹੋਂ ਤਿਸ ਕੇ ਬਲ ਜਾਉ। ਉਹ ਨਿਰਗੁਣੀ ਆਰੇ ਪਾਲ ਦਾ ਭਾਈ, ਦੇਹ ਨ ਥਾਵੇਂ ਥਾਉ। ਰਿਜਕ ਸੁਬਾਹੇ ਸਾਸ ਸਾਸ ਭਾਈ, ਗੂੜਾ ਜਾ ਕਾ ਨਾਉ। ਜਿਸ ਕੁਰ ਸਾਚਾ ਭੇਟੀਏ ਭਾਈ, ਪੂਰਾ ਤਿਸ ਕਰਮਾਉ। ਤਿਸ ਬਿਨ ਘੜੀ ਨ ਜੀਵੀਏ ਭਾਈ, ਸਰਬ ਕਲਾ ਭਰਪੂਰ। ਸਾਸ ਗਰਾਸ ਨਾ ਬਿਸਰੇ ਭਾਈ, ਪੇਖੋ ਸਦਾ ਹਜੂਰ। ਸਾਧੂ ਸੰਗ ਮਲਾਇਆ ਭਾਈ, ਸਰਬ ਰਿਹਾ ਭਰਪੂਰ। ਜਿਨ੍ਹਾਂ ਪ੍ਰੀਤਨ ਲੱਗੀਆਂ ਭਾਈ, ਸੇ ਨਿਤ ਨਿਤ ਮਰਦੇ ਝੂਰ। ਆਂਚਰ ਲਾਏ ਤਰਾਇਆ ਭਾਈ, ਭਉ ਜਲ ਦੁੱਖ ਸੰਸਾਰ। ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀ ਤੋਨ ਅੰਗ ਅਪਾਰ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਭਾਈ, ਜੇ ਕਿਲ ਵਿਖ ਘਟਣ ਹਾਰ। ਆਂਚਲ ਲਾਏ ਤਰਾਇਆ ਭਾਈ, ਭਉ ਜਲ ਦੁੱਖ ਸੰਸਾਰ। ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀ ਤੋਨ ਅੰਗ ਅਪਾਰ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਭਾਈ, ਜੇ ਕਿਲ ਵਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨਹਿ ਉਪਾਇਆ ਭਾਈ, ਕਾਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬ, ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨਾ ਹੋ ਗਈ, ਜੇ ਸੋਚੀ ਲੱਖ ਵਾਰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ। ਕਿਵ ਸੁਚਿਆਰਾ ਹੋਈਏ, ਕਿਵ ਕੂੜੇ ਤੁੱਟੇ ਪਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸਾਨ।
1: ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ।
0: ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ।
1: ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਦ ਰਹ ਦੂਰ।
0: ਕਥਨਾ ਕਥੀ ਨੇ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।
1: ਦੀਦਾ ਦਿਲੇ ਦੀ ਥਕ ਪਾਹੇ, ਜੁਗਾ ਜੁਗੰਤਰ।
0: ਹੁਕਮੇ ਹੁਕਮ ਚਲਾ ਹੇ ਰਾਹੁ, ਨਾਨਕ ਬਿਗਸੇ ਬੇਪਰਵਾਹ।
1: ਸਾਚਾ ਸਾਹਿਬ ਸਾਚ ਨਾਹੀ, ਪਾਖਿਆ ਭਾਉ ਅਪਾਰ।
0: ਅੱਖ ਹੈ ਮੰਗੇ ਦੇਹ ਦੇ, ਦਾਤ ਕਰੇ ਦਾਤਾਰ।
1: ਫੇਰ ਕੇ ਅੱਗੇ ਰੱਖੀਐ, ਜਿਤ ਦੇ ਸਹਿ ਦਰਬਾਰ।
0: ਮੂੰਹ ਕੇ ਬੋਲਣ ਬੋਲੀਏ, ਜਿਸ ਸੁਣ ਧਰੇ ਪਿਆਰ।
1: ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ।
0: ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ।
1: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ।
0: ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ।
1: ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ।
0: ਗੁਰ ਈਸ਼ਵਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ।
1: ਜੇ ਹਉ ਜਾਣਾ ਆਖਾ ਨਾਹੀ,
0: ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ।

0: ਜੀ ਸਿਰ ਠਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ
1: ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ
0: ਗੁਰਾ ਇੱਕ ਦੇ ਬਜਾਈ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਜੀ ਜੁਗ ਚਾਰੇ ਆਰ ਜਾ ਹੋਦ ਸੋਹਣੀ ਹੋਏ
0: ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ
1: ਚੰਗਾ ਨਾ ਰਖਾਈ ਕੈ ਜਿਸ ਕੀਰਤ ਜਗਲੇ
0: ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰੇ ਦੋਸ਼ੀ ਦੋਸ਼ ਤਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇਹੇ ਸੁਣੇ ਸਿਦ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਈਸ਼ ਬਰਮਾ ਇੰਦ ਸੁਣੇ ਮੁਖ ਸਲਾ ਹਨਮੰਦ
0: ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਇਸਨਾਨ
1: ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ
0: ਨਾਨਕ ਭਗਤਾਂ ਸਦਾ

0: ਪਛਤਾਏ
1: ਕਾਗਦ ਕਲਮ ਨਾ ਲਿਖਣ ਹਾਰੇ ਮੰਨੇ ਕਾਵੇ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮੋਹਿ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਿ ਚੋਂ ਪ੍ਰਗਟ ਜਾਏ
1: ਮੰਨੇ

0: ਸਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿੱਖ,
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਣ ਮਨ ਕੋਏ।
0: ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ,

0: ਸੰਤੋਖ ਥਾਪ ਰੱਖਿਆ ਜਿਨ ਸੋਤ
1: ਜੇਕੋ ਬੁੱਝੇ ਹੋਵੇ ਸਚਿਆਰ ਧਵਲੇ ਉੱਪਰ ਕੇਤਾ ਭਾਰ
0: ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ
1: ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ
0: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ
1: ਕੀਤਾ ਤਾਣ ਥੋਲੇ ਰੂਪ ਕੇਤੀ ਜਾਤ ਜਾਣੇ ਕੌਣ ਕੂਤ
0: ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ
1: ਕੁਦਰਤ ਕਵਣ ਕਹਾ ਵਿਚਾਰ ਬਾਰੇ ਨਾ ਜਾਮਾ ਏਕ ਬਾਰ
0: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਹਨ ਲਿਵਲਾਏ ਤਾਰ
1: ਕੁਦਰਤ ਕਵਣ ਕਹਾ ਵਿਚਾਰ ਉਬਾਰਿਆ ਨਾ ਜਾਮਾ ਏਕ ਬਾਰ
0: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ
1: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਹਿਰਾਹੇ
0: ਅਸੰਖ ਮਲੇਸ਼

0: ਸਾਰ
1: ਅਸਾਂਖ ਨਾਭ ਅਸਾਂਖ ਥਾਵ ਅਗਮ ਅਗਮ ਅਸਾਂਖ ਲੋ
0: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
1: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ
0: ਜਿਨੇ ਲਿਖੇ ਤਿਸਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ
1: ਜੇਤਾ ਕੀਤਾ ਤੇਤਾ ਨਾਉ ਬਿਨ ਨਾਮੇ ਨਾਹੀ ਕੋ ਥਾਉ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੁਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰਸ ਕੇ
1: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ
0: ਭਰੀਐ ਮਤ ਪਾਪਾ ਕੈ ਸੰਗ

0: ਨਾਨਕ ਹੁਕਮੀ ਆਵੋ ਜਾਹੋ।
1: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ।
0: ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਲਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨ ਹੋਏ।
0: ਸਵਾਸਤਾਥ ਬਾਣੀ ਵਰਮਾਓ, ਸਤ ਸੁਹਾਣ ਸਦਾ ਮਨ ਚਾਓ।
1: ਕਵਣ ਸੁਬੇਲਾ ਵਖਤ ਕਵਣ, ਕਵਣ ਸਿੱਥ ਕਵਣ।

0: ਪਾਤਾਲ ਪਾਤਾਲ ਲੱਖ ਆਗਾਸ ਆਗਾਸ
1: ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਬਾਤ
0: ਸਹਿਸ ਅਠਾਰਾ ਕਹਿਣ ਕਤੇਬਾ ਅਸਲੋ ਇੱਕ ਧਾਤ
1: ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਲਾਹੀ ਸਲਾਹਾ ਇਤੀ ਸੁਰਤ ਨਾ ਪਾਈਆ
0: ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ
1: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਨੇ ਦੇਣਾ ਅੰਤ
0: ਅੰਤ ਨਾ ਵੇਖਣ ਸੁਣਨ ਨਾ ਅੰਤ

0: ਤਿਆਂ ਦੁੱਖ ਭੁੱਖ ਸਭ ਮਾਰ ਇਹ ਪੀ ਦਾਤ ਤੇਰੀ ਦਾਤਾਰ
1: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
0: ਜੇ ਕੋ ਖਾਏ ਕੋ ਆਖਣ ਪਾਇਓ ਜਾਣੇ ਜੇਤੀਆਂ ਮੋਹ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ
0: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ
1: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ
0: ਆਖੇ ਈਸਰ ਆਖੇ ਸਹਿਦੇ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਕੀਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਏ
1: ਏਤੇ ਕੀਤੇ ਹੋਰ ਕਰੇ ਆਖ ਨਾ ਸਕੈ ਕੇਈ ਕੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਬਿਗਾੜ ਤਾਂ ਲਿਖਿਆ ਸਿਰਗਾ ਵਾਰਾ ਗਾਵਾਰ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਚੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ
0: ਕੇਤੇ ਰਾਗ ਪਰਿਛਿਉ ਕਹੀਐਨ ਕੇਤੇ ਗਾਵਣ ਹਾਰੇ
1: ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੰਡਰ ਕੀ ਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮੱਛ ਪਿਆਲੇ
1: ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ
0: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੇ ਚਾਰੇ
1: ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ
0: ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ

0: ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਰਹਿਣ ਰਜਾਈ
0: ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬੈਭੂਤ
1: ਕਿਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ਼ ਸਹਿ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ
1: ਆਪ ਨਾਥ ਨਾਥੀ ਸਭ ਜਾਕੀ ਰਿਤ ਸਿਧ ਅਵਰਾ ਸਾਦ
0: ਸੰਜੋਗ ਬਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ
1: ਆਦੇਸ਼ ਸਹਿ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਇੱਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ
1: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ
0: ਜਿਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ
1: ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ
0: ਆਦੇਸ਼ ਤਿਸੇ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਸੁਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਘਾਰ
1: ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇੱਕ ਦੂ ਜੀਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼
0: ਏਤ ਰਾਹ ਪਤ ਪਬੜੀਆਂ ਚੜੀਐ ਹੋਏ ਆਕੀਸ
1: ਸੁਣ ਗੱਲਾ ਆਕਾਸ਼ ਕੀ ਕੀਤਾ ਆਈ ਰੀਸ
0: ਨਾਨਕ ਨਦਰੀ ਪਾਈ

0: ਜੋਰ ਨਾ ਰਾਜ ਮਾਲ ਮਨ ਸੋਰ,
1: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
0: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ,
1: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
0: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਜਿਸ ਵਿੱਚ ਜੀਵ ਜੁਦ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ,
1: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
0: ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰੂੰ ਪਵੇ ਨਿਸ਼ਾਨ,
1: ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੇ ਜਾਏ,
0: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
1: ਕੇਤੇ ਪਵਨ ਪਾਣੀ ਮੈਂ ਸੰਤਰ, ਕੇਤੇ ਕਾਨ ਮਹੇਸ਼,
0: ਕੇਤੇ ਵਰਮੇ ਘਾੜਤ ਘੜੀਏ, ਰੂਪ ਰੰਗ
1: ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼,
0: ਕੇਤੇ ਐਂਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼,
1: ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ,
0: ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ,
1: ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਿੰਦ,
0: ਕੇਤੀਆ ਸੁਰਤੀ ਸੇਵ, ਕੇਤੇ ਨਾਨਕ ਅੰਤ ਨ ਅੰਤ,
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥੈ ਨਾਨ ਵਿਨੋਦ ਕੋਡ ਆਨੰਦ,
0: ਸਰਮ ਖਣ ਕੀ ਬਾਣੀ ਰੂਪ, ਤਿਥੇ ਘਾੜਤ ਘੜੀਏ ਬਹੁਤ ਅਨੂਪ,
1: ਤਾਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿਛੇ ਪਛੁਤਾਏ,
0: ਤਿਥੇ ਘੜੀਏ ਸੁਰਤ ਮਤ ਮਨ ਬੁੱਧ, ਤਿਥੇ ਘੜੇ ਸੁਰਾਂ ਸਿੱਧਾਂ ਕੀ ਸੁਧ,
1: ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ,
0: ਤਿਥੇ ਜੋਤ ਮਹਾਂਬਲ ਸੂਰ,

0: ਆਏ ਜਿਨ ਕੇ ਰਾਮ ਬਸੇ ਮਨ ਮਾਹੇ
1: ਜਿੱਥੇ ਭਗਤ ਬਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ
0: ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
1: ਜਿੱਥੇ ਖੰਡ ਮੰਡਲ ਵਰ ਭਾਂਡੇ ਜੇ ਕੋ ਕਥੈ ਤੰਤ ਨਾ ਅੰਤ
0: ਜਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ
1: ਵੇਖੇ ਬਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਬੇਤ ਹਥਿਆਰ
1: ਪਾਓ ਖਲਾ ਅਗਨ ਤਪਤਾਓ ਭਾਂਡਾ ਪਾਓ।

0: ਧਰਮ ਅਟੀਚ ਕਰਮ ਅਣਬਣ ਅਨੰਤ ਦਾਤਾ ਮਹੰਤ ਹਰ ਮੋਲ ਮਨੈ ਸੰਤ ਵੈ ਪ੍ਰਸਾਦ
1: ਹਰ ਕਾਲ ਖਲ ਖੰਡਨ ਹੈ ਮਹ ਮੰਡਨ
0: ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਵਾਰਣ ਹੈ
1: ਜਾ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ
0: ਸਰਬੰਗ ਪਰ ਹੈ ਸਰਬੰਗ ਕਰ ਹੈ ਸਰਬ ਪਾਸੇ ਹੈ ਸਰਬਨਾਸੇ ਹੈ
1: ਮਾਤਰ ਹੈ ਸੰਗ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ
0: ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਨਾ ਕਰ
1: ਜਪਾ ਜਪਾ ਥਪਾ ਥਪ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
0: ਅਮ੍ਰਿਤਾ ਅਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ
1: ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
0: ਅਜਬਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਨਿਰਨਾਇਕ ਹੈ ਕਲਕਾਇਕ ਹੈ
1: ਕਰੁਣਾਲਯ ਨਿਰਪਨਾਇਕ ਹੈ ਸਰਪਾਇਕ ਹੈ
0: ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ
1: ਹੈ ਸਰਬਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰ ਹੈ
0: ਪਰਮਾਤਮ ਹੈ ਸਰਬਾਤਮ ਹੈ ਆਤਮ ਬਸੇ ਜਸ ਕੇ ਜਸ ਹੈ ਭੁਜੰਗ ਪਿਆਤ
1: ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜੇ
1: ਨਮੋ ਰਾਜ ਸੰਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ
1: ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
0: ਨਮੋ ਕਲੇ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ
1: ਬਹੁਤੇ ਲਾਂਕਰ ਲਾਂਕੇ ਨਮੋ ਆਸਾਸ ਨਮੋ ਬੰਗ ਬੰਕੇ
0: ਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਅਛਰੀ ਚੰਦ
1: ਜੈ ਲੈ ਪਬ
0: ਵਜੂ ਅਨਾਸ ਕਾਸ
1: ਭੰਜ ਭੰਜ ਲੱਖ ਭਖ
0: ਅਕਾਲ ਦਿਆਲ ਲੇਖ ਭੇਖ ਨਾਮ
1: ਕਾਮ ਗਾਟ
0: ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗਿਨ
1: ਰੰਗਿਨ ਰੂਪਿਨ ਰੇਖੇ
0: ਕਰਮੰਗਾ ਪਰਮੰਗਾ ਗੰਜੇ ਅਲੇਖੇ ਪੁਚੰਗ ਪਿਆਤ ਛੰਦ
1: ਸਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਰ ਨਾਮੇ ਸਮਸਤਲ ਨਿਵਾਸੀ
0: ਨਿਰਕਾਮੰਗ ਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਭੂਤੇ
1: ਸਦਾ ਸਤਦਾਨ ਸਤਰੰ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ
0: ਅਜਾਇ ਭੂਤੇ ਗਜਾਇ ਗਨੀ ਮੇ ਹਰਿਯੰ ਕਰਿਯੰ ਕਰੀ ਮਰ ਰਹੀ ਮੈਂ
1: ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੀ
0: ਸਰਬਦਾ ਸਰ

0: ਸਦਾ ਸੰਗੇ ਭੰਗੰਗ
1: ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਭਈ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰ ਘਰ ਜੋਗ ਜਤੀ ਕੇ
0: ਸੁਰਾਰਦਨ ਸ਼ੁੱਧ ਸਿਧਾਰਕ ਸੰਤ ਸਮੂਹ ਅਨੇਕ
1: ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਉਹਨੇ ਦੇਖੀ ਤੇ ਪ੍ਰਾਣ ਪਤੀ ਕੇ
0: ਭਗਵਾਨ ਕੀ ਪਾ ਕੇ ਪਾਹੂ ਤੇ ਏਕ ਰਤੀ ਬਿਨ ਏਕ ਰਤੀ ਕੇ
1: ਮਾਤਮ ਤੰਗ ਜਰ ਜਰ ਸੰਗ ਨੋਪ ਤੰਗ ਸੁਰੰਗ ਸਵਾਰੇ
0: ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
1: ਭਗਵਾਨ ਕੇ ਭੂ ਭਲੇ ਬਦਨੇ ਆਪ ਸੀਸਨ ਜਾਤ ਵਿਚਾਰੇ
0: ਇਤੇ ਪੈ ਤੂ ਕਹਾਂ ਪੈ ਭੂ ਬਤ ਅੰਤ ਗੁਨੰਗੇ ਪਾਏ ਪਧਾਰੇ
1: ਸਭ ਦੇਵ ਸਿਧ ਸਥਾਨ ਕੋ

0: ਸਾਰ ਕੀ ਧਾਰ ਪਛਈਆ
1: ਤੋਰਤ ਦੇਸ ਮਲਿੰਦਮ ਵਾਸਨ ਮਾਤੇ ਗਿਆਨ ਕੇ ਮਾਨ ਮਲਈਆ
0: ਕੋ ਤੋੜਨਾ ਸੁਬਤ ਨਹੀਂ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਏਕ ਦੇਵਈਆ
0: ਨੰਦਨ ਸਾਚਰ ਭੂਤ ਭਵਖ ਭਵਾਨ ਜਪਾਂਗੇ
1: ਜੀਵ ਚਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਵਾਰ ਜਤਨ ਬਾਪਨ ਗੇ ਬਹੁ ਪੁੰਜ ਖਪਾਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਬ ਲੋਕ ਚ ਪੈਂਗੇ
0: ਨੰਦਨ ਰਾਤ ਬਜਾਉਣ ਤੁਰ ਲੋਕੋ ਰਾਜ ਕਰਾਂਗੇ
1: ਕੋਟਿ ਇਸ਼ਨਾਨ ਜਾਦਿਕ ਦਾਨ ਨੇਕ ਸੁਵੰਬਰ ਸਾਜ ਭਰੇਂਗੇ
0: ਸਰਵਸਨ ਸਚੀ ਪਤਾਂਤ ਫਸੇ ਜਾਂ ਫਾਸ ਭਰੇਂਗੇ
1: ਜੇ ਨਰ ਸਿਰ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹੇ ਤਰੇਂਗੇ ਆਪੇ
0: ਦੋ ਲੋਚਨ ਮੂੰਦ ਕੇ ਬੈਠ ਰਿਹੋ ਬਖ ਧਿਆਨ ਲਗਾਇਓ
1: ਨਿਹਾਲ ਪ੍ਰਿਓ ਲਿਐ ਸਾਤ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਸ
0: ਕੇ ਰੁਕਿਆਨ ਸੁ ਬੈਠ ਕੇ ਸੀ ਐਸੀ ਸੁਬੈਸ ਬਤਾਇਓ
1: ਸਾਚ ਕਹੋ ਸੁਨ ਲਿਹੋ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਆਪੇ ਲਪਾਨ
0: ਪੂਜਤ ਰਿਹੋ ਸਰ ਕਾਉਣ ਲੰਗਰ ਟਕਾਇਓ
1: ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਿਭਾਇਓ।

0: ਏਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ੀ ਦਸਵੀਂ ਕਬਿਓ ਬਾਚ ਬੇਨਤੀ ਚੌਪੀ ਹਮਰੀ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਇੱਛਾ।
1: ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ
0: ਪ੍ਰਿਥਵਾਰਾ। ਹਮਰੀ ਦੁਸਵ ਤੁਮ ਕਾਬੂ ਆਪਾਦ ਮੋਹਿ ਬਚਾਵੋ।
1: ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾ।
0: ਰਚਾ ਨਿਜ ਕਰਦਾ ਕਰੀਏ ਸਭ ਭੈਰਨ ਕੋ ਵਾਸ ਘਰੀਏ।
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ।
0: ਮੈਂ ਛਾੜ ਕੇ ਅਵਰਨ ਧਿਆਉਂ ਜੋ ਭਰ ਚਾਉਂ ਤੁਮ ਤੇ ਪਾਉਂ।
1: ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ।
0: ਆਪਾਦ ਮਜਾ ਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ।
1: ਜੋ ਸਦਾ ਹਮਾਰੇ ਪੱਛਾ ਸਿਰਿਆ ਸੋ ਜੋ ਕਰਿਓ ਹਰਿ।
0: ਰਾਖ ਲਿਓ ਮੈਂ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ।
1: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ।
0: ਕਾਲ ਪਾਏ ਬ੍ਰਹਮਾ ਬਾਬ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ।
1: ਕਾਲ ਪਾਏ ਕਰਬ ਸਨ ਬਰਕਾਸਾ ਸਕਲ ਕਾਲ ਕਾ ਕੀਆ ਤਮਸਾ।
0: ਕਾਲ ਜੋਗੀ ਸ਼ਬ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ।
1: ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ।
0: ਜਮਨ ਕਾਲ ਸਭ ਜਗਤ ਬਨਾਇਓ।

0: ਖੜ ਖੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸੰਤ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜਾਵਰ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇ ਅਪਾਰਾ
1: ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ

0: ਤਾਹ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ
1: ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨ
0: ਆਪ ਆਪਣੀ ਬਧਾ ਜੀਤੀ ਵਰਣਤ ਭੈਣ ਭੈਣ ਤੋਇ ਤੇਤੀ
1: ਤੁਮਰਾ ਲਖਾ ਨ ਜਾਇ ਪਸਾਰਾ ਕੇ ਵਿਚ ਸਜਾ ਪ੍ਰਥਮ ਸੰਸਾਰ ਏਕ
0: ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ
1: ਅੰਡਜ ਜੇ ਰਜ ਸੇ ਤਜ ਕੀਲੀ ਉਤਭੁਜ ਖਾਨ ਬਹੁ ਰਚ ਦੇਲੀ ਓਂ ਕੁਲ
0: ਰਾਜਾ ਹੋ ਬੈਠਾ ਕਉ ਸ਼ਮਟ ਭਇਓ ਸ਼ੰਕਰ ਕੈਠਾ
1: ਸਰੀ ਸਿਸ਼ਟ ਦਿਖਾਏ ਅਚੰਭਵ ਆਦਿ ਜਗਾਦ ਸਰੂਪ
0: ਅਬ ਰਚਾ ਮੇਰੀ ਤੁਮ ਕਰੋ ਸਿੱਖੋ ਭਾਰ ਸਿੱਖ ਸੰਗਰੋ
1: ਸਕਲ ਮਲੇਸ਼ ਕਰੋ
0: ਸ਼ਰਣੀ ਪਰਿ ਤਨ ਕੇ ਦੁਸ਼ਟ ਦੁਖ ਤੋਂ ਅਮਰੇ
1: ਜਬਨ ਪਗ

0: ਸਭ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ
1: ਹੈ ਨਾਨਕ ਮਨ ਮੇਰੇ ਸਦਾ ਰਹੋ ਹਰ
0: ਨਾਲੇ ਸਾਹਿਬਾ ਕਿਆ ਨਾਹੀ ਘਰ ਤੇਰਾ
1: ਤੇਰਾ ਸਭ ਕਿਛ ਹੈ ਜਿਸਦੇ ਹੈ ਸੋ
0: ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ ਹੈ
0: ਨਾਮ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ
1: ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਾਚਾ ਨਾਮ ਮੇਰਾ ਆਧਾਰੂ
1: ਪੰਜ ਸ਼ਬਦ ਕਰਸ ਭਾਗੇ ਕਰਸ ਭਾਗੇ।

0: ਦਾਖਲ ਵਿਖਟੇ ਗਿਆਨ ਅੰਜਨ ਸਾਰਿਆ
1: ਕਾ ਮੋਤਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ
0: ਕਹਿ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ
1: ਬਾਬਾ ਜੀ ਸੁ ਦੇ ਸੋਈ ਜਨ ਪਾਵ ਪਾਵੈ ਤਾ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇਕ ਭਰਮ ਭੁੱਲੇ ਫਿਰੈ ਦੈਦ ਕੇ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ
1: ਮਨ ਭਇਆ ਨਿਰਮਲ ਜਨਾ ਭਾਣਾ ਪਾਵੈ
0: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ
1: ਪਿਆਰੇ ਔਕਾਤ ਕੀ ਕਰੇ ਕਹਾਣੀ
0: ਕਰੇ ਕਹਾਣੀ ਕਤ ਕੇਰੀ ਕਿਤ ਦੁਆਰੈ ਪਾਈਐ
1: ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਸੁਣੋ ਸੰਤੋ ਕਥਿਓ ਕਥ ਕਹਾਣੀ
0: ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ।

0: ਕਮਾਂਚਨ ਚਲ ਚਤੁਰਾਈ ਕਿਨੈ ਨਾ ਪਾਇਆ।
1: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ,
0: ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
1: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਐ,
0: ਐਸਾ ਤਾਂ ਮੂਲੇ ਨਾ ਕੀਚੇ ਤੰਤ ਪਛੋਤਾਈਐ,
1: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ।
0: ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਸ਼ਬਦ ਰਤਾਨਾ ਹੀਰੇ ਜਿਤ ਜੜਾਓ
1: ਸ਼ਬਦ ਰਤਨ ਚਿਤ ਮਨ ਲਗਾ ਇਹੋ ਹੋਆ।

0: ਸੁਮਰਤਾ ਆਵੇ ਖੈ ਗੁਰਮੁਖ ਸਾਹਿਬ ਜਾਈ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਜਿਸਨੂੰ ਆਪ ਕਰੀ ਸੁਹੂਵੇ ਇੱਕ ਸਿਉਂ ਲਿਵਲਾਈ
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸਿਮਰ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ
1: ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ
0: ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ
1: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਵਾਰੀ
0: ਸੋ ਤਤ ਪਾ ਜਿਸਨੂੰ ਆਂਦਨ ਹਰ ਲਿਵਲਾਗੇ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮਹਿ ਪ੍ਰਿਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ
0: ਸਾਰੀਏ ਵਰਦਾਤਾ ਜੀ ਅਗਰ ਮੈਂ ਆਹਾਰ ਪਹੁੰਚਾਵਈ
1: ਉਸ ਨੂੰ ਕਿਹੋ ਕੋਹੇ ਨ ਸਕੀ ਜਿਸਨੂੰ ਆਪਣੀ
0: ਲਿਵਲਾਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ
1: ਹੈ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ

0: ਹਿਮਾਚ
1: ਤਰਵ ਸ੍ਰਮ ਉਪਜੈ ਭਾਉ ਦੂਜਾ ਲਾਇਆ
0: ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿਚੇ ਮਾਇਆ ਪਾਇਆ
1: ਮੁੱਲ ਕਾ ਮੁੱਲ ਨਾ ਪਾਇਆ ਜਾਏ
0: ਕਿਸੇ ਵੇਟੋ ਰਹੇ ਲੋਕ
1: ਐਸਾ ਸਤਿਗੁਰ ਜੀ ਮਿਲੇ ਤਿਸਨੂੰ ਸਿਰਸੋਂ ਪੀਏ ਵਿਚੋਂ ਆਪ ਜਾਏ
0: ਜੀਓ ਤਿਸ ਮਿਲ ਰਹੇ ਹਰ ਵਸੈ ਮੰਨਿਆ
1: ਆਪੋ ਮੁੱਲ ਕਾ ਭਗਤ ਨਾ ਕੀ ਨਾਨਕਾ ਜਨ ਹਰ ਪੱਲੇ ਪਾਈ
0: ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ
1: ਹਰ ਹਰ ਨਤ ਜਪਿਓ ਜੀਓ ਲਾ ਖਟੇ ਹੋ ਦਿਹਾੜੀ
0: ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਇਆ
1: ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
0: ਇਹ ਰਸਨਾ ਤੂੰ ਅੰਨਸ ਰਾਚ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰਤ ਕੀਤਾ ਜੇ ਤੇਰਾ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤਿਸ ਨਾ ਲਾ ਗਏ
1: ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ
0: ਕਹਿ ਨਾਨਕ ਹੋਰ ਅਨਰਸਾ ਵੀਸਰੇ ਜਾ ਹਰ ਵਸੈ ਮੰਨਿਆ
1: ਸ਼ਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ
1: ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
1: ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
0: ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
1: ਗਾਓ ਮੰਗਲ ਨਤ ਸਖੀ ਸੋਗ ਦੁਖ ਨਾ ਵਿਆਪੇ
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ
1: ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਸਰੀਰਾ ਮੇਰੇ ਇਸ ਜਗ ਮਾਏ ਕਹਿ ਕੇ ਤੁਧ ਕਰਮ ਕਮਾਇਆ
0: ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ
1: ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ
1: ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉ ਚਿਤ ਲਾਇਆ
0: ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਾਰੇ ਖਰ ਬਿਨ ਅਵਰ ਨਾ ਕੋਈ
0: ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦੇਵ ਦ੍ਰਿਸ਼ ਹੋਈ
1: ਮੇਰੇ ਸਾਚਾ ਸੁਣਨੇ ਨੂੰ ਪਠਾਏ
0: ਸਾਚਾ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ
1: ਮੰਤਨ ਹਰਿਆ ਵਰਸਨਾ ਰਸ ਸਮਾਣੀ
0: ਸੱਚ ਅਲਖ ਵਿਡਾਣੀ ਤਾਂ ਕੀ ਗੱਤ ਕਹੀ ਨਾ ਜਾਏ
1: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ

ਪ੍ਰਗਾਸ ਗੁਰਮੁਖ ਕਮਲ ਪ੍ਰਗਾਸੀਏ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭਾਈ ਮੌਲਿਆ ਧਰਤ ਆਕਾਸ਼ ਗੁਰਪੂਰੈ ਸੰਤੋਖਿਆ ਭਾਈ ਇਹ

ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਵ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਭਾਈ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆ ਵੱਡੇ ਭਾਗਾਂ ਵਾਲੇ ਅੰਮ੍ਰਿਤ ਵੇਲੇ ਗੁਰੂ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਹੋ। ਆਓ ਹੁਣ ਕੁਝ ਕੁ ਸਮਾਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ,

ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਆਪ ਜੀ ਬੜੇ ਪਿਆਰ ਨਾਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ। ਆਓ ਸਤਿਗੁਰੂ ਦੇ ਦਰ ਤੋਂ ਪਵਿੱਤਰ ਬਚਨ ਜੋ ਹੁਕਮ ਦੇ ਰੂਪ ਵਿੱਚ ਹਜ਼ੂਰ ਨੇ ਸਾਨੂੰ ਬਖਸ਼ਿਆ, ਪੰਜਵੇਂ ਪਾਤਸ਼ਾਹ ਜੀ ਦੇ ਬਚਨ ਸੋਠ ਰਾਗ ਵਿੱਚ ਨੇ, ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ, ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦੇ ਅੱਠ ਪਦੇ ਨੇ। ਪਹਿਲੇ ਪਦੇ ਅਤੇ ਅਖੀਰਲੇ ਦੀ ਪਦੇ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਕਰਾਂਗੇ। ਸੋਠ ਮਹਿਲਾ ਪੰਜਵਾਂ, ਸੋਠ ਰਾਗ ਦਾ ਨਾਂ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ, ਘਰ ਪਹਿਲਾ, ਪਹਿਲੇ ਘਰ ਵਿੱਚ ਇਹਨੂੰ ਗਾਉਣ ਦੀ ਹਦਾਇਤ ਆ। ਅਸ਼ਟਪਦੀਆਂ ਦਾ ਅਰਥ ਹੁੰਦਾ ਜਿਹੜਾ ਸ਼ਬਦ ਅੱਠ ਪਦਿਆਂ ਵਾਲਾ ਹੋਵੇ। ਇੱਕੋ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਨੇ, ਉਹਦੇ ਵਰਗਾ ਦੂਜਾ ਨਹੀਂ, ਉਹ ਸਾਰਿਆਂ 'ਚ ਇੱਕ ਜਿਹਾ ਵਰਤ ਰਿਹਾ ਅਤੇ ਉਹ ਸਤਿਗੁਰ ਦੀ ਕਿਰਪਾ ਨਾਲ ਹੀ ਮਿਲਦੇ। ਪਹਿਲੇ ਬਚਨ ਨੇ ਜੀ, ਸਭ ਜਗ ਜਿਨੈ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਵੀ ਜਿਹੜੇ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਸੰਸਾਰ ਸਿਰਜਿਆ ਹੈ, ਕੇਵਲ ਉਹੀ ਕਰਨ ਵਾਲਾ ਹੈ, ਕਰਾਉਣ ਵਾਲਾ ਹੈ ਅਤੇ ਸਮਰੱਥਾ ਦਾ ਮਾਲਕ ਆ। ਇੱਕ ਜਪਜੀ ਸਾਹਿਬ ਵਿੱਚ ਆਪਾਂ ਬਚਨ ਪੜ੍ਹਿਆ ਜੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਪਹਿਲਾਂ ਸੰਸਾਰਿਕ ਤੌਰ 'ਤੇ ਇੱਕ ਸ਼ਬਦ ਜਿਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਮਤਾ ਇੱਕ ਉਹ ਓੰਕਾਰ ਤੋਂ ਹੋਈ ਹਨ, ਇੱਦਾਂ ਹੀ ਜਿਹੜਾ ਹਿੰਦੂ ਧਰਮ ਸਨਾਤਨ ਧਰਮ 'ਚ ਇੱਕ ਸ਼ਬਦ ਓਮ ਦੀ ਬੜੀ ਮਹਾਨਤਾ ਸੀ। ਸੁਣਿਓ ਬੜੇ ਧਿਆਨ ਨਾਲ, ਓਮ ਜਦੋਂ ਸਰੂਪ ਤੁਸੀਂ ਲਿਖੋਗੇ ਉਹ ਹਿੰਦੀ ਦੇ ਤਿੰਨ ਵਰਗਾ ਪ੍ਰਤੀਤ ਹੁੰਦਾ ਹੈ। ਅਤੇ ਲੋਕਾਂ ਨੇ ਇਹ ਕਥਨ ਬਣਾਇਆ ਸੀ ਵੀ ਸੰਸਾਰ ਵਿੱਚ ਜਿਹੜਾ ਜਨਮ ਦੇਣ ਵਾਲਾ ਕੁਝ ਹੋਰ ਆ, ਸੰਸਾਰ ਨੂੰ ਭੰਡਾਰੇ ਦੇਣ ਵਾਲਾ ਕੁਝ ਹੋਰ ਆ, ਅਤੇ ਜੀਵਾਂ ਨੂੰ ਸੰਘਾਰ ਕਰਨ ਵਾਲਾ ਕੋਈ ਹੋਰ ਹੀ ਹੋਵੇਗਾ। ਇੰਝ ਕਹਿ ਲਈਏ, ਜਨਮ ਦੇਣ ਦੀ ਜ਼ਿੰਮੇਵਾਰੀ ਲੱਗੀ ਬ੍ਰਹਮਾ ਦੀ, ਸੰਸਾਰਿਕ ਤੌਰ 'ਤੇ ਰਿਜ਼ਕ ਦੇਣ ਦੀ ਜ਼ਿੰਮੇਵਾਰੀ ਲੱਗੀ ਵਿਸ਼ਨੂੰ ਦੀ, ਅਤੇ ਸੰਸਾਰ ਅਤੇ ਦੁਨੀਆਂ ਦੇ ਲੋਕਾਂ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਲੱਗੀ ਸ਼ਿਵ ਜੀ ਨੂੰ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ। ਸੁਣੋ ਸ਼ਬਦ ਬੜੇ ਧਿਆਨ ਨਾਲ, ਏਕਾ ਮਾਈ ਜੁਗਤ ਵਿਆਈ, ਇੱਕ ਮਾਇਆ ਸੰਸਾਰ 'ਚ ਪ੍ਰਸੂਤ ਹੋਈ ਅਤੇ ਉਹਦੇ ਘਰ 'ਚ ਤਿੰਨ ਚੇਲੇ ਪ੍ਰਵਾਨ, ਤਿੰਨ ਪੁੱਤਰਾਂ ਨੇ ਜਨਮ ਲੈ ਲਿਆ, ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ, ਇੱਕ ਲਾਏ ਦੀਵਾਨ, ਇੱਕ ਕਚਹਿਰੀ ਲਾ ਕੇ ਬੈਠਾ ਸ਼ਿਵ ਜੀ। ਇਹ ਜਿਹੜੀਆਂ ਗੱਲਾਂ ਨੇ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਘਰ ਦਾ ਸਿਧਾਂਤ ਨਹੀਂ, ਇਹ ਉਹ ਗੱਲ ਸੀ ਜਿਹਨੂੰ ਹਜ਼ੂਰ ਉਦਾਹਰਨ ਦੇ ਤੌਰ 'ਤੇ ਵਰਤ ਰਹੇ। ਹਜ਼ੂਰ ਨੇ ਕਿਹਾ, ਦੁਨੀਆਂ ਦੇ ਲੋਕ ਮੰਨਦੇ ਆ ਵੀ ਸੰਸਾਰ ਨੂੰ ਰਚਣ ਵਾਲਾ ਕੋਈ ਹੋਰ ਆ, ਸੰਸਾਰ ਨੂੰ ਭੰਡਾਰੇ ਦੇਣ ਵਾਲਾ ਕੁਝ ਹੋਰ ਆ, ਅਤੇ ਸੰਸਾਰ ਨੂੰ ਸਮੇਟਣ ਵਾਲਾ ਕੁਝ ਹੋਰ ਆ, ਭਾਵ ਉਹਨਾਂ ਨੇ ਤਿੰਨ ਰੱਬ ਬਣਾ ਲਏ ਸਨ। ਹੁਣ ਸਤਿਗੁਰ ਦਾ ਸਿਧਾਂਤ ਕੀ ਆ ਉਹ ਸੁਣਿਓ ਬੜੇ ਧਿਆਨ ਨਾਲ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਗੁਰੂ ਨਾਨਕ ਸਾਹਿਬ ਕਹਿੰਦੇ, ਜਿਵ ਤਿਸ ਭਾਵੈ ਤਿਵੈ ਚਲਾਵੈ। ਅਸਲ 'ਚ ਬ੍ਰਹਮਾ ਅਤੇ ਵਿਸ਼ਨੂੰ ਮਹੇਸ਼ ਦੀ ਬਾਤ ਨਹੀਂ, ਜਿਵੇਂ ਪਰਮਾਤਮਾ ਪਰਮੇਸ਼ਰ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਸੰਸਾਰ ਚੱਲ ਰਿਹਾ। ਇੰਜ ਕਹਿਦਿਆਂ ਸੁਖੈਨ ਢੰਗ ਨਾਲ, ਰੱਬ ਪਰਮੇਸ਼ਰ ਪਰਮਾਤਮਾ ਹੀ ਹੈ ਜਿਨੇ ਜੀਵਾਂ ਨੂੰ ਜਨਮ ਦਿੱਤਾ, ਜਿਨੇ ਜੀਵਾਂ ਨੂੰ ਰਿਜ਼ਕ ਦਿੱਤਾ, ਅਤੇ ਜਿਨੇ ਸੰਸਾਰਿਕ ਤੌਰ 'ਤੇ ਸਾਰਾ ਕੁਝ ਸਮੇਟ ਲੈਣਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਘਰ ਤੋਂ ਕੁਰਬਾਨ ਜਾਈਏ, ਤਿੰਨਾਂ ਦੇ ਓਮ ਦੇ ਸ਼ਬਦ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਓਂਕਾਰ ਲਿਖ ਕੇ ਉਹ ਤੋਂ ਬਾਅਦ ਇੱਕ ਲਿਖ ਦਿੱਤਾ, ਅਤੇ ਹਜ਼ੂਰ ਕਹਿੰਦੇ ਵੀ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ, ਇੱਕ ਤੋਂ ਬਾਅਦ ਕੁਝ ਵੀ ਨਹੀਂ, ਜੋ ਕੁਝ ਰਚਣ ਵਾਲਾ ਰੱਬ ਹੈ, ਜੋ ਕੁਝ ਤਬਾਹ ਕਰਨ ਵਾਲਾ ਪਰਮਾਤਮਾ ਪਰਮੇਸ਼ਰ ਹੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਜੀ, ਦਾਤਾ ਜੀ ਕਹਿੰਦੇ, ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ, ਤੁਧ ਆਪੇ ਸ੍ਰਿਸ਼ਟ ਸਿਰਜੀ ਆ, ਤੂੰ ਹੀ ਸ੍ਰਿਸ਼ਟੀ ਸਾਜੀ ਆ, ਆਪੇ ਫੁਨ ਗੋਈ, ਗੋਈ ਦਾ ਅਰਥ ਨਾ ਤਬਾਹ ਕਰਨਾ।
ਸੰਸਾਰ ਨੂੰ ਰਚਿਆ ਵੀ ਤੂੰ ਹੈ ਮੇਰੇ ਮਾਲਕਾ, ਤੇ ਸੰਸਾਰਿਕ ਤੌਰ ਤੇ ਜੇ ਇਹਨੂੰ ਨਾਸ਼ ਕਰਨ ਵਾਲਾ ਉਹ ਤਾਕਤ ਤੇਰੇ ਕੋਲ ਆ। ਸਭ ਇੱਕੋ ਸ਼ਬਦ ਵਰਤਦਾ, ਸ਼ਬਦ ਦਾ ਅਰਥ ਹੈ ਹੁਕਮ। ਸਾਰੇ ਸੰਸਾਰ ਤੇ ਰੱਬ ਵਾਹਿਗੁਰੂ ਤੁਹਾਡਾ ਹੀ ਹੁਕਮ ਚੱਲਦਾ ਹੈ, ਜੋ ਕਰੇ ਸੋ ਹੋਈ, ਉਹ ਕੁਝ ਹੋਣਾ ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਤੁਹਾਨੂੰ ਮਨਜ਼ੂਰ ਹੋਵੇ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਜਿਸ ਵਾਹਿਗੁਰੂ ਨੇ ਆਪਣੀ ਸੱਤਿਆ ਦੇ ਕੇ, ਜੀਉ ਦਾ ਅਰਥ ਹੈ ਜਿੰਦ, ਪਿੰਡ ਦਾ ਅਰਥ ਹੈ ਸਰੀਰ। ਜਿਸ ਵਾਹਿਗੁਰੂ ਨੇ ਸਰੀਰ ਬਣਾਇਆ, ਆਤਮਾ ਟਿਕਾਈ, ਆਪਣੀ ਸੱਤਿਆ ਦੇ ਕੇ ਮਨੁੱਖ ਦਾ ਇਹ ਸਰੀਰ ਬਣਾਇਆ ਹੈ। ਕਿਨ ਕਹੀਐ ਕਿਉਂ ਦੇਖੀਐ ਭਾਈ, ਕਰਤਾ ਏਕ ਅਕਥ। ਹੁਣ ਦੇਖੋ, ਆਪਾਂ ਰੋਜ਼ ਸਤਿਗੁਰ ਦੀ ਬਾਣੀ ਦੇ ਇੱਕ ਸ਼ਬਦ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਸੁਣ ਵੱਡਾ ਅੱਖ ਹੈ ਸਭ ਕੋਏ। ਸੁਣ ਕੇ ਕਹਿ ਰਹੇ ਹਾਂ ਵੀ ਵਾਹਿਗੁਰੂ ਪਰਮੇਸ਼ਰ ਜੀ ਬਹੁਤ ਵੱਡਾ ਹੈ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕੇਵਲ ਵੱਡਾ, ਕਿੰਨਾ ਕੁ ਵੱਡਾ ਹੈ। ਡੀਠਾ ਹੋਏ ਜਦੋਂ ਰੱਬ ਪਰਮੇਸ਼ਰ ਦੇ ਬਾਰੇ ਦੇਖੇਗਾ, ਦੀਦਾਰ ਕਰੇਗਾ, ਤਾਂ ਹੀ ਤਾਂ ਪਤਾ ਲੱਗੇਗਾ। ਗੁਰੂ ਨਾਨਕ ਸਾਹਿਬ ਕਹਿੰਦੇ, ਨਹੀਂ ਕੀਮਤ ਪਾਏ ਨਾ ਕਹਿਆ ਜਾਏ, ਰੱਬ ਪਰਮੇਸ਼ਰ ਦੇ ਘਰ ਦੀ ਕੀਮਤ ਮਿੱਤ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਬਸ ਇਹ ਕਹਿ ਸਕਦੇ ਹਾਂ ਜਿਉਂ ਜਿਉਂ ਰੱਬ ਦੇ ਕੋਈ ਗੀਤ ਗਾਉਂਦਾ ਉਹਦੇ ਵਿੱਚ ਲੀਨ ਹੁੰਦਾ ਹੈ, ਭਾਵ ਰੱਬ ਪਰਮੇਸ਼ਰ ਦਾ ਕੋਈ ਅੰਤ ਨਹੀਂ ਦੱਸ ਸਕਦਾ। ਕਿਵੇਂ ਉਹਨੂੰ ਕਿਹਾ ਜਾਏ, ਕਿਵੇਂ ਉਹਨੂੰ ਵੇਖਿਆ ਜਾਏ। ਵਾਹਿਗੁਰੂ ਪਰਮੇਸ਼ਰ ਅਕਥ ਹੈ, ਜਿਹਨੂੰ ਕਥਨ ਹੀ ਨਹੀਂ ਕੀਤਾ ਜਾਏ। ਪਰ ਇਹਦਾ ਹੁਣ ਜਵਾਬ ਆ ਅਗਲੀਆਂ ਪੰਕਤੀਆਂ ਚ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ। ਗੁਰੂ ਗੋਬਿੰਦ ਪਰਮੇਸ਼ਰ ਨੂੰ ਧਿਆਇਆ ਕਰ, ਗੁਰੂ ਦੇ ਚਰਨਾਂ ਚ ਜੁੜਿਆ ਕਰ, ਜਿਸ ਤੋਂ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਦਰ ਦੀ ਤੈਨੂੰ ਸੋਚੀ ਦਾ ਪਤਾ ਲੱਗੇਗਾ। ਜਿਹੜੇ ਬੋਲ ਆਪਾਂ ਪੜ੍ਹਦੇ ਹਾਂ, ਸਤ ਪੁਰਖ ਜਿਨ ਜਾਣੇ ਹਾਂ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਉ। ਜੇ ਗੁਰੂ ਦੇ ਦਰ ਤੇ ਜੁੜੇਗਾ, ਤੈਨੂੰ ਪਤਾ ਲੱਗੇਗਾ ਵੀ ਵਾਹਿਗੁਰੂ ਪਰਮੇਸ਼ਰ ਅਕਥ ਹੈ, ਉਹਦੇ ਚਰਨਾਂ 'ਚ ਪਹੁੰਚਿਆ ਕਿਵੇਂ ਜਾਏ। ਅਖੀਰ ਦੇ ਮੁਬਾਰਕ ਪਦੇ ਦੀ ਵਿਚਾਰ ਹੈ ਜੀ, ਅੰਚਲ ਲਾਏ ਤਰਾਇਆ ਭਾਈ, ਭੌਜਲ ਦੁੱਖ ਸੰਸਾਰ। ਅੰਚਲ ਦਾ ਅਰਥ ਹੁੰਦਾ ਪੱਲਾ। ਜਦੋਂ ਗੁਰੂ ਤਰੁੱਠ ਜਾਏ, ਆਪਣੇ ਸੇਵਕ ਨੂੰ ਆਪਣੇ ਪੱਲੇ ਨਾਲ ਜੋੜ ਕੇ, ਭੌਜਲ ਦੁੱਖ ਸੰਸਾਰ, ਜਿਹੜਾ ਦੁੱਖਾਂ ਦਾ ਸੰਸਾਰ ਸਮੁੰਦਰ ਹੈ, ਉਹ ਤੋਂ ਪਾਰ ਕਰਾ ਲੈਂਦਾ ਹੈ। ਇੱਕ ਸ਼ਬਦ ਸੁਣਿਓ ਧਿਆਨ ਨਾਲ, ਜਦੋਂ ਹਜ਼ੂਰ ਨੇ ਬਾਣੀ 'ਚ ਗੱਲ ਕੀਤੀ ਨਾ ਸੰਸਾਰ ਸਮੁੰਦਰ ਦੀ, ਉਦੋਂ ਜ਼ਿਕਰ ਪਾਣੀ ਦਾ ਨਹੀਂ ਕਰਨਗੇ, ਉਦੋਂ ਹਜ਼ੂਰ ਗੱਲ ਕਰਨਗੇ ਅੱਗ ਦਾ ਸਮੁੰਦਰ। ਇੱਕ ਦੋ ਪੰਕਤੀਆਂ ਨੇ, ਸੁਣਿਓ ਧਿਆਨ ਨਾਲ। ਸਤਿਗੁਰ ਬਾਣੀ 'ਚ ਕਹਿੰਦੇ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਨ ਹਾਰੇ, ਪਾਵਕ ਸਾਗਰ। ਪਾਵਕ ਦਾ ਅਰਥ ਹੈ ਅੱਗ, ਅੱਗ ਦਾ ਸਮੁੰਦਰ ਆ। ਤਾਰੋ ਤਾਰਨ ਹਾਰੇ, ਅੱਗ ਦੇ ਸਮੁੰਦਰ 'ਚ ਅੱਗ ਦੀਆਂ ਲਪਟਾਂ ਹੀ ਉੱਠਦੀਆਂ ਨੇ। ਕਦੇ ਕਾਮ ਦੀ ਹਨੇਰੀ ਬੰਦੇ ਨੂੰ ਤਬਾਹ ਕਰਦੀ ਆ, ਕਦੇ ਕ੍ਰੋਧ ਦੀ ਭੱਠੀ ਵਿੱਚ ਮਨੁੱਖ ਸੜ ਰਿਹਾ, ਕਦੇ ਲੋਭ ਮੋਹ ਹੰਕਾਰ ਦੀਆਂ ਤਰੰਗਾਂ ਇਹਨੂੰ ਦੁਖੀ ਕਰਦੀਆਂ, ਭਾਵ ਇਹ ਮਨੁੱਖ ਸਾਰੀ ਜ਼ਿੰਦਗੀ ਇਹ ਸੰਸਾਰ ਸਮੁੰਦਰ 'ਚੋਂ ਬਚਣ ਦੀਆਂ ਜੁਗਤਾਂ ਲੱਭਦਾ ਰਹਿੰਦਾ, ਪਰ ਗੁਰੂ ਤੋਂ ਬਿਨਾਂ ਇਹਨੂੰ ਕੋਈ ਜੁਗਤ ਦੱਸ ਨਹੀਂ ਸਕਦਾ। ਤਾਂ ਹੀ ਭਗਤਾਂ ਨੇ ਬੋਲ ਕਿਹਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਮੈਂ ਅਜਾਨ ਜਨ ਤਰਬੇ ਨਾ ਜਾਣੋ, ਬਾਪ ਬੀਠਲਾ ਬਾਹਾਂ ਦੇ। ਉਹਨਾਂ ਨੇ ਬਾਣੀ 'ਚ ਬਚਨ ਕਿਹਾ, ਲੋਭ ਲਹਿਰ ਅਤ ਨੀਜਰ ਬਾਜੈ। ਭਗਤ ਨਾਮਦੇਵ ਸਾਹਿਬ ਕਹਿੰਦੇ, ਲੋਭ ਦੀਆਂ ਲਹਿਰਾਂ ਇਹਦੇ 'ਚ ਉੱਠਦੀਆਂ ਨੇ, ਅਤੇ ਮਾਲਕਾ ਤੂੰ ਤਰਸ ਕਰ, ਇਸ ਭਵ ਸਾਗਰ ਤੋਂ ਤੂੰ ਆਪ ਹੀ ਤਾਰ ਸਕਦਾ ਹੈ। ਹਜ਼ੂਰ ਕਹਿੰਦੇ, ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀ ਤੋਨ ਅੰਗ ਅਪਾਰ। ਜਦੋਂ ਮਾਲਕ ਨੇ ਨਦਰ ਕਿਰਪਾ ਕੀਤੀ ਆ, ਹਜ਼ੂਰ ਕਹਿੰਦੇ ਫਿਰ ਬਖਸ਼ਿਸ਼ ਕਰਕੇ ਇਹਨੇ ਮਾਲਕ ਪਰਮੇਸ਼ਰ ਦੇ ਦਿਦਾਰ ਹੋਏ, ਕਿ ਤੋਨ ਅੰਗ ਅਪਾਰ। ਵਾਹਿਗੁਰੂ ਪਰਮੇਸ਼ਰ ਨੇ ਆਪਣਾ ਅੰਗ ਦਾ ਅਰਥ ਹੈ ਆਪਣਾ ਪੱਖ ਸੇਵਕ ਦਾ ਪੂਰਿਆ, ਨਦਰ ਕਰਕੇ ਇਹਨੂੰ ਆਪਣੇ ਦਰ ਤੇ ਪ੍ਰਵਾਨ ਕਰ ਲਿਆ ਹੈ। ਬਾਣੀ ਆਪਾਂ ਪੜ੍ਹਦੇ ਹਾਂ, ਹਜ਼ੂਰ ਜ਼ਿਕਰ ਕਰਦੇ ਆ ਜੀ, ਕੋਈ ਬੋਲੇ ਰਾਮ ਰਾਮ, ਮੰਦਰ ਵਿੱਚ ਬੈਠ ਕੇ ਕੋਈ ਰੱਬ ਰੱਬ ਰਾਮ ਰਾਮ ਕਹਿ ਰਿਹਾ, ਕੋਈ ਖੁਦਾਏ ਮਸਜਿਦ 'ਚ ਬੈਠਾ ਹੋਇਆ ਕੋਈ ਖੁਦਾ ਖੁਦਾ ਕਰ ਰਿਹਾ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਗੁਸਾਈ ਨੂੰ ਯਾਦ ਕਰ ਰਿਹਾ, ਕੋਈ ਅੱਲਾਹ, ਕੋਈ ਅੱਲਾ ਸ਼ਬਦ ਵਰਤ ਰਿਹਾ ਹੈ।
ਇਹ ਕੇਵਲ ਭਗਤੀ ਆ ਜੀ। ਕੋਈ ਨਿਤਨੇਮ ਕਰੇ, ਕੋਈ ਸਤਿਗੁਰ ਦੀ ਕਿਰਪਾ ਸਹਿਜ ਪਾਠ ਕਰੇ, ਕੋਈ ਰਾਮ ਰਾਮ ਦੀ ਧੁਨੀ ਲਾਏ, ਜਿਹਨੂੰ ਹਜ਼ੂਰ ਨੇ ਕਿਹਾ ਰਾਮ ਰਾਮ ਕਰਤਾ ਸਭ ਜੱਗ ਫਿਰੈ, ਇਹ ਕੇਵਲ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਸੰਸਾਰ ਕਰ ਰਿਹਾ ਹੈ। ਪਰ ਸੁਣਿਓ, ਇਹ ਭਗਤੀ ਉਦਨ ਪ੍ਰਵਾਨ ਆ ਜਿੱਦਣ ਇਹਦੇ ਭਗਤੀ ਵਿੱਚ ਗੁਰੂ ਦੀ ਕਿਰਪਾ ਵਰਤ ਜਾਏਗੀ। ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿੰਦੇ ਆ, ਘਾਲ ਨਾਲ ਕਦੇ ਦਾਤਾਂ ਨਹੀਂ ਮਿਲਦੀਆਂ, ਦਾਤਾਂ ਉਹਦੀ ਮਿਹਰ ਨਾਲ ਉਹਦੀ ਕਿਰਪਾ ਨਾਲ ਮਿਲਦੀਆਂ ਨੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਹ ਕਰਮਾਤ ਸਾਹਿਬ ਤੁੱਠੈ ਜੋ ਮਿਲੇ। ਜਦੋਂ ਗੁਰੂ ਤਰੁੱਠ ਜਾਏ, ਰੱਬ ਮਿਹਰ ਕਰੇ, ਬੰਦਗੀ ਭਾਵੇਂ ਘੱਟ ਕਰੋ ਪਰ ਗੁਰੂ ਕੋਲੋਂ ਮੰਗਿਆ ਕਰੀਏ, ਹਜ਼ੂਰ ਆਪਣੀ ਨਜ਼ਰ ਆਪਣੀ ਕਿਰਪਾ ਮੇਰੇ ਤੇ ਰੱਖੀ, ਤੇਰੀ ਕਿਰਪਾ ਹੋਵੇਗੀ ਤੇ ਮੇਰਾ ਲੱਖਾਂ ਜਨਮਾਂ ਦਾ ਜਪ ਤਾਂ ਵੀ ਉਹਦੇ ਸਾਹਮਣੇ ਕੱਖ ਨਹੀਂ, ਪਰ ਜੇ ਤੇਰੀ ਕਿਰਪਾ ਵਰਤ ਜਾਂਦੀ ਆ, ਏਕ ਚਿੱਤ ਜੇ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਉਹ ਵਕਤ ਬਣਦਾ ਜਦੋਂ ਗੁਰੂ ਨਦਰ ਕਿਰਪਾ ਕਰਕੇ ਸਿੱਖ ਦਾ ਇੱਕ ਮਾਤਰ ਜਪਿਆ ਛਿੰਨ ਕੀਤੀ ਬੰਦਗੀ ਹਜ਼ੂਰ ਪ੍ਰਵਾਨ ਕਰ ਲੈਂਦੇ। ਮਨ ਤਨ ਸ਼ੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਉਹਦਾ ਮਨ ਵੀ ਤਨ ਵੀ ਠੰਡਾ ਠਾਰ ਹੋ ਗਿਆ। ਉਹਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਧਾਰ ਭੋਜਨ ਮਿਲਿਆ ਜੀ। ਨਾਨਕ ਤਿਸ ਸ਼ਰਨਾਗਤੀ ਭਾਈ, ਜੇ ਕਿਲ ਵਿਖ ਕਾਟਣ ਹਾਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਆ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ। ਮੈਂ ਉਹਦੀ ਸ਼ਰਨ ਵਿੱਚ ਹਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰੇ ਕਿਲਵਖਾਂ ਦਾ, ਪਾਪਾਂ ਦਾ ਨਾਸ਼ ਕਰਨ ਦੀ ਤਾਕਤ ਰੱਖਦਾ। ਜਿਹੜੇ ਗੁਰੂ ਕੀ ਸ਼ਰਨ ਵਿੱਚ ਆ ਗਏ ਆ, ਹਜ਼ੂਰ ਨੇ ਬਾਣੀ 'ਚ ਬਚਨ ਕਿਹਾ, ਉਹਦੇ 'ਤੇ ਚਾਰ ਬਖਸ਼ਿਸ਼ਾਂ ਹੋਈਆਂ ਨੇ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਭੈ ਦਾ ਅਰਥ ਹੈ ਡਰ ਖਤਮ ਹੋ ਗਏ, ਦੁੱਖ ਬਿਨਸੇ ਸੁੱਖ ਪਾਇਆ, ਤਿੰਨ ਕਿਰਪਾ ਹੋਈਆਂ ਨੇ। ਹਜ਼ੂਰ ਕਹਿੰਦੇ ਪਹਿਲਾਂ ਬੰਦੇ ਦਾ ਭੈ ਮਿਟ ਗਿਆ, ਫਿਰ ਦੁੱਖ ਖਤਮ ਹੋ ਗਿਆ, ਫਿਰ ਸੁੱਖ ਮਾਲਕ ਦੀ ਕਿਰਪਾ ਨਾਲ ਮਿਲਦਾ ਹੈ। ਅਤੇ ਹਜ਼ੂਰ ਦਾਤਾ ਮੇਰ ਕਰੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ ਜਿਹੜੇ ਗੁਰੂ ਕੀ ਸ਼ਰਨ ਵਿੱਚ ਨੇ, ਹਜ਼ੂਰ ਉਹਨਾਂ ਦੀ ਹਰ ਸਮੇਂ ਪੈਜ ਰੱਖਦੇ ਆ। ਇੰਨੇ ਸ਼ਬਦ ਆਪ ਜੀ ਨੇ ਪ੍ਰਵਾਨ ਕਰਨੇ, ਬੜੀਆਂ ਭੁੱਲਾਂ ਹੋਈਆਂ ਨੇ, ਗੁਰੂ ਸਾਹਿਬ ਅਤੇ ਗੁਰੂ ਸੰਗਤ ਬਖਸ਼ਣ ਯੋਗ ਨੇ ਬਖਸ਼ ਲੈਣਾ। ਸਮੁੱਚੇ ਗੁਰੂ ਘਰ ਦੇ ਵਜ਼ੀਰਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ, ਆਪ ਰੱਬ ਰੂਪ ਸੰਗਤਾਂ ਦਾ ਧੰਨਵਾਦ ਹੈ ਜੀ। ਬੜੇ ਬੜੇ ਪਿਆਰ ਨਾਲ ਗੁਰੂ ਕੇ ਬੋਲਾਂ ਨੂੰ ਪਹਿਲਾਂ ਪੜ੍ਹਦੇ ਹੋ, ਫਿਰ ਸੁਣਨ ਵਾਸਤੇ ਪਹੁੰਚਦੇ ਅਤੇ ਸੇਵਾ ਵਿੱਚ ਵੀ ਜੁੜਦੇ ਹੋ। ਸਤਿਗੁਰੂ ਦਾਤਾ ਮਿਹਰ ਕਰੇ, ਇਹ ਇੱਦਾਂ ਹੀ ਹਜ਼ੂਰ ਆਪਣੀ ਨਜ਼ਰ ਇਨਾਇਤ ਕਿਰਪਾ ਸੰਗਤ 'ਤੇ ਬਣਾਈ ਰੱਖੇ, ਜੋ ਨਾਮ ਜਪ ਕੇ ਸੇਵਾ ਕਰਕੇ ਉਹ ਮੁਕਾਮ ਮਿਲੇ ਜਿਹਨੂੰ ਹਜ਼ੂਰ ਬਾਣੀ 'ਚ ਕਹਿੰਦੇ, ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਮਿਲੇ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਘੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਤੋਤੀ ਕਖਾਈ ਅਤ ਸ਼੍ਰੀ ਜਗਤ ਕਸਾਈ ਨੀਲ ਵਸਤਰ ਪੈਰੋ ਹੈ ਪ੍ਰਵਾਨ ਮਲੇਸਤਾਨ ਲੈ ਪੂਜੇ ਪ੍ਰਾਣ ਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿਟਾਵੇ ਮਤ ਪਿਟਾਵਾ ਨਾ ਸਾਡਾ ਪਿਟਾ।

ਮੈਲ ਅੜ ਸੜ ਤੀਰਥ ਜੇ ਨਹਾਵੈ ਉਤਰੈ ਨਾਹੀ ਮੈਲ ਜਿਨ ਪਟ ਅੰਦਰ ਬਾਰ ਗੁਦਰ ਤੇ ਪਲੇ ਸੰਸਾਰ ਤਿਨ ਨਿਹੋ ਲਗਾ ਰੱਬ ਸੇ ਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾ ਪਰਵਾਹ ਨਾ ਕਿਸੇ ਕਰੀ ਬਾਤ ਸੱਚੇ ਨਾ ਦਰਬਾਰ।

ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਪਾਲੈ ਅਕਿਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਸਮਰੱਥਾ ਕਾਰਨ ਕਰਨ, ਢਾਕਣ ਢਾਕ ਗੋਬਿੰਦ ਗੁਰ ਮੇਰੇ। ਮੋਹਿ ਅਪਰਾਧੀ ਚਰਨ ਸ਼ਰਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾਂ।

ਕਾਂਖੀ ਏਕੈ ਦਰਸ ਤੁਹਾਰੋ ਨਾਨਕ ਸੰਗ ਮੋਹੇ ਉਧਾਰੋ ਸੁਖਮਣੀ ਸੁਖ ਅੰਮ੍ਰਿਤ।

ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਨਕ ਬਿਗਨ ਜਾਇ ਸੰਗਾਰ ਐਰਕਾ ਨਾਮ ਤਤਕਾਲ ਉਧਾਰ ਹੈ ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਸਰਾਮ ਓ ਮੈਲਾ ਮਲਕ ਅਬੂ ਨ ਧੋਵੈ ਅਰਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰਕ ਕੇ ਗਨੇ ਜਾਹੇ ਨਾ ਕੋ ਸਾਰ ਕਾ ਨਾਮ ਮੁਆ ਸੰਗ ਤੋਸਾ ਜੈ ਪੈਂਡੈ ਮੈਂ ਅੰਧ ਗੁਬਾਰਾ ਅਰਕਾ ਨਾਮ ਸੰਗ ਡਿਆਰਾ ਜਾਂ ਪੰਥ ਤੇਰਾ ਕੋ ਨਾ ਸਿਜਾਨੂ ਅਰਕ ਨਾਮ ਤੇ ਨਾਲ ਪਛਾਨੂ ਜਾਂ ਮਹਾਂ ਭਿਆਨ ਤਪ ਕਾਮ ਹੋ ਤੇ ਅਰਕ ਨਾਮ ਕੀ ਤੂੰ ਮੂੰਹ ਪਰਸ਼ਾਮ ਹੋ ਜਾਂ ਤ੍ਰਿਖਾ ਮਨ ਤੁਝ ਆਕਰਕੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤ ਨਾਮ ਸੰਤ ਜਨਾ ਕੇ ਮਨ ਬਿਸਰਾਮ ਅਰਕ ਨਾਮ ਦਾਸ ਕੀ ਓਟ ਅਰਕ ਨਾਮ ਦ੍ਰਿਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਕੋ ਸਾਧ ਕਮਾਤ ਅਰਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗੇ ਕਹਿ ਨਾਨਕ ਜਨ ਕੈ ਬਿਰਤ ਬਵੇਕੈ ਅਰਕਾ ਨਾਮ ਜਨ ਕੋ ਮੁਕਤ ਜੁਗਤ ਅਰਕੇ ਨਾਮ ਜਨ ਕੋ ਤ੍ਰਿਪਤ ਭੋਗਤ ਅਰਕਾ ਨਾਮ ਜਨ ਕਾ ਰੂਪ ਰੰਗ ਅਰ ਨਾਮ ਜਪ ਕਾ ਪਰੇ ਨਾ ਭੰਗ ਅਰਕਾ ਨਾਮ ਜਨ ਕੀ ਵਡਿਆਈ ਅਰਕੇ ਨਾਮ ਜਨ ਸੋਭਾ ਪਾਈ

ਹਰ ਹਰ ਜਨ ਕਹਿ ਉਲਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸੁਪਾਦ ਨਾਮ ਰਸ ਮਾਤੇ। ਆਠ ਪੈਰ ਜਨ ਹਰ ਹਰ ਜਾ ਪੈਰ ਕਾ ਭਗਤ ਪ੍ਰਗਟ ਨਹੀਂ ਛਾ, ਪੈਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ ਪਾਰ।

ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੇ ਨਾ ਚੀਤ ਜੋ ਬੈਰਾਈ ਤਾਂ ਸੁਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਣਦਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਾਂ ਲੋਭ ਧਰੋਹ ਓਂ ਜੁਗਤ ਬਿਆਨੇ ਗਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚਾ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਈ ਸੁਭਾਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ।

ਜਸਟ ਬਦੀ ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸਤ ਕਾਰਨ ਬਿਖੋੜ ਗਵਾਵੈ ਇੱਕ ਬਿਨਾਂ ਦੇ ਦਸ ਵੀ ਹਿਰ ਲੇ ਤੋ ਮੂੜਾ ਕੋ ਕਾਂ ਕਰੇ ਜਿਸ ਚਾਕਰ ਸੋ ਨਾ ਹੀ ਚਾਰਾ ਤੱਕ ਕੀਜਾ ਸਦ ਨਮਸਕਾਰਾ ਜਾ ਕੇ ਮਨ ਲਾਗਾ ਪਰ ਮੀਠਾ ਸਰਬ ਸੁਖਤਾ ਮਨ ਬੂਠਾ ਜਿਸ ਦਿਨ ਆਪਣਾ ਹੁਕਮ ਨਾਇਆ ਸਰਬ ਸੁਖਦਾਨ ਤਿੰਨ ਪਾਇਆ ਅਗਨ ਸਾਹ ਆਪਣੀ ਦੇ ਰਾਸ ਔਕਾਤ ਪੀਤ ਵਰਤੇਣ ਦੋ ਲਾਸ ਹੋ ਆਪਣੀ ਅਮਾਨ ਕਿਸ਼ ਬਹੁਰ ਸਾਹ ਲੇ ਅਗਿਆਨੀ ਮਨ ਰਿਓ ਰੋਸ ਕਰੇ ਆਪਣੀ ਪ੍ਰਤੀਤਾਪੀ ਹੋਵੇ ਬੋਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤ ਸਾਹ ਗਹਿਰਾ ਕੇ ਪ੍ਰਭ ਕੀ ਬਾਗਿਆ ਮਨ ਨੇ ਮਾਥੇ ਉਸਤੇ ਚਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਹਾਲ ਅੰਕ ਪਾਦਮਾਏ ਕੇ ਹੇਤ ਸਰਪਰ ਵਜਨ ਨੇਤ ਬਿਰਕੀ ਸਹਿ ਸੁਰੰਗ ਲਾਵੇ ਉਹ ਬਿਨ ਸਹਿ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਅੰਧਾਰ ਬਟਾਊ ਸੋ ਜਲਾਵੈ ਨੇ ਤਾਂ ਘਵਾਤ ਨਾ ਆਵੇ ਕਿ ਮਨਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜੋਬਣ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਸੁਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਕ ਅਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੁਪਰਕਰਤ ਗੁਮਾਨ ਅਸਤਰ ਭਗ ਸਾਧ ਕੀ ਸਾਰਨਾ ਨਾਨਕ ਜਪ ਜੀ ਵਿਹਾਰ ਕੇ ਚਰਨ

ਮਿਥਿਆ ਸਰਵਣ ਪਰਨਿੰਦਾ ਸੁਣੈ, ਮਿਥਿਆ ਹਸਤ ਪਰਧਰਮ ਕੋਹਰੈ, ਮਿਥਿਆ ਨੇਤਰ ਪੇਟ ਪਰਤ ਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਬੇਕਾਰ ਗੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸਲੇ ਤਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕਾਰਾ, ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਜ, ਬਿਨਾ ਕਿਉ ਵਸੂ ਚਾ ਬਿਰਥਾ, ਨਾਮ ਬਿਨਾ ਧਨ ਅੰਧ, ਮੁਕਾਵਤਾ ਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਰ ਬਿਨਾ ਜੋ ਖੇਤੀ ਜਾਏ, ਗੋਬਿੰਦ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਧਾਮ, ਧਨ ਧਨ ਤੇ ਜੰਜੇ ਕਟ ਬਸ ਸ਼ੁਰ ਨਾਮ, ਨਾਨਕ ਦਾ ਕੇ ਬਲ ਬਲ ਜਾਉ, ਰਾਹਤ ਅਵਰ ਕਾ ਸ਼ਬਰ ਕਮਾਵਤ, ਮਨੀ ਪ੍ਰੀਤ ਮੁਖੋ ਕੰਡ ਲਾਵਤ, ਜਨ ਨਾਰ ਪ੍ਰਭੂ ਪ੍ਰਭੀਨ ਬਾਰ ਪੇਕਨ ਕਾਹੂੰ, ਭੀਨ ਅਮਰ ਉਪਦੇਸ ਆਪਣਾ ਕਰਿਆ, ਆਵਤ ਜਾਪਤ ਜਨ ਮੈਂ ਮਰਿਆ, ਜਿਸ ਕੈਂਤਰ ਬਸਿਆ ਨਿਰੰਕਾਰ, ਤਸਕੀਤੀ ਸੀਖ ਤਰੈ ਸੰਸ

ਪਰਮਗਤ ਭਾਵ ਹੈ ਜੇ ਪ੍ਰਸਾਦ ਬਸੇ ਸੁਖ ਮੰਦਰ ਤੇ ਸਹਿਤਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਅੱਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਿਟੰਬਰ ਹੰਢਾਵੈ ਤੇ ਸਹਿਤਿਆ ਕਤਬਰ ਲੁਭਾਵੈ ਜੇ ਪ੍ਰਸਾਦ ਸੁਖ ਸੁਹੇ ਸੁਜੈ ਮਨ ਅੱਠ ਪੈਰ ਤਾ ਕਾ ਜਸ ਗਾਵੀਜੈ ਜੇ ਪ੍ਰਸਾਦ ਤੂੰ ਸਭ ਕੁਮਾਨਾ ਮੁਕਤਾ ਕੁਜਾ ਸਰਸਨ ਬਖਾਨਾ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਤਿਆਹੀ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰ ਗਿਆ ਮਨ ਪਾਵੈ ਨਾਨਕ ਪਾਸਤੀ ਕਰ ਜਾਵੈ ਜੇ ਪ੍ਰਸਾਦ ਰੂਹ ਕੰਚਨ ਦੇਹੀ ਲਿਵਲਾਵੋ ਤਸਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਰਾਜਾ ਸਕੈਤ ਜੇ ਪ੍ਰਸਾਦ ਤੇਰੇ ਸਕਲ ਸਦਰ ਢਾਕੇ ਮਨ ਸਰਨੀ ਪ੍ਰਟਾ ਕੁਰਬ ਧਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਣ ਪਹਿ ਰੀਜੈ ਮਨ ਤੇ ਸਿਮਰਤ ਗਵਾਲ ਸਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾਰਾ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਰਤ ਬੈਠ ਸਤ ਸੈ ਧਿਆਈ ਤੇ ਸੈ ਤਿਆਜੂ ਏਕ ਅਲੱਖ ਆਈ ਓ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨਬੋ ਦਾਨ ਮਨਾਟ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਉਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਦਾ ਸਕੈ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਭੇਖੇ ਬਿਸਮਾਤ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਣਾ ਜੇ ਪ੍ਰਸਾਦ ਅਸਕਰ ਚਲਾ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵ ਹੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਹੈ ਸਭ ਪ੍ਰਭ ਤਿਆਗ ਪ੍ਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਉਪਰ ਘਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਰੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕਉ ਜਾਪ ਜੇ ਪ੍ਰਸਾਦ ਰੇ ਕਾਰਜ ਬੂਰੇ ਤੇ ਸਹਿਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਉਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਬ ਸੋਏ ਆਪ ਜਪਾਏ ਜਪੇ ਸੁਨਾਓ ਆਪ ਗੁਆਇ ਸਵਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਸ਼ੂ ਨਾ ਕਿਨੂੰ ਲਿਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨਕੈ ਕਸ਼ੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੋ ਜਲੋ ਤੋ ਸਾਧ ਸੰਗ ਮਲਸਲੀਕ ਹੋ ਤੋ ਸਾਧਕ ਸੰਗ ਮਿਟਿਆ ਬਿਮਾਨ ਹੋ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਬੋਤਨ ਮੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਘ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਪ੍ਰਮਾਇਣ ਸੁਮਾਣੀ ਸਾਧਕ ਸੰਘ ਅਗੋਚਰ ਮਿਲੈ ਸਾਧਕ ਸੰਘ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ ਤਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਰ ਬੈਨ ਸਾਧਕ ਸੰਗ ਨੇ ਕਤੂੰ ਧਾਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤੋ ਸਾਧੂ ਕੈ ਸੰਗ ਮਾਂ ਪੁਨੀਤੋ ਸਾਧ ਸੰਗ ਕਿਸੇ ਨਹੀਂ ਬੈਰੋ ਸਾਧਕ ਸੰਗ ਨਾ ਬੀਗਾ ਪੈਰੋ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਤਾਪੋ ਸਾਧਕ ਸੰਗ ਤਰੇ ਸਭ ਆਪੋ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਸੰਗ ਮਹਿਲ ਪਹੁੰਚੈ ਸਾਧਕ ਸੰਗ ਦੜੇ ਸਭ ਧਰਮੋ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਿਆ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਧਨ ਮੀਤ ਕੁਟਾਮ ਨਿਸਤਾਰ ਹੈ ਸਾਧੂ ਕੈ ਸੰਗ ਸੋਧਨ ਪਾਵੈ ਜਿਸ ਥਾਂ ਦੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਭਾ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਵਰਤ ਹਰ ਮੇਲਾ ਜੋਸ਼ ਸੋਈ ਭਲਭਾਵੈ ਸਾਧਕ ਸੰਗ ਨੇ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦਰੇ ਸਾਧ ਸੁਮਰਸੈ ਸਾਧਕ ਸੰਗ ਸੁਨਵਰ ਨਾ ਆਉਂ ਸਾਧ ਸੰਗ ਕਰਕੇ ਹੁਣ ਗਾਉਂ ਸਾਧਕ ਸੰਗ ਨੇ ਮਨ ਤੇ ਬਿਸਰੈ ਸਾਧ ਸੰਗ ਸਰਪਣ ਸਤਰੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੇ ਸੰਗ ਕਟਕੇ ਡੀਠਾ ਸਾਧ ਸੰਗ ਪਏ ਅੱਗੇ ਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿੱਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ

ਸਾਧਕ ਸੋਭਾ ਕਾ ਨਾ ਹੀ ਅੰਤ, ਸਾਧਕ ਸੋਭਾ ਸਦਾ ਬੇਅੰਤ, ਸਾਧਕ ਸੋਭਾ ਉਚੇ ਉੱਚੀ, ਸਾਧਕ ਸੋਭਾ ਮੂਚਤੇ ਮੂਚੀ, ਸਾਧਕ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭੇਦ ਨਾ ਪਹਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਿਆ ਇਕ ਸਿਬਿਨ ਕੋਈ, ਨਾਨਕ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜਸ ਜਲ ਮੈਂ ਕਮਲਾ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੁਰ ਸਰਬ ਕੋ ਸੋ।

ਉਹ ਪੰਡਿਤ ਫਿਰ ਜੋਣ ਨਾ ਆਵੇ। ਵੇਦ ਪੁਰਾਣ ਸਿਮਰਤ ਬੁੱਝੈ ਮੂਲ ਸੁਖ ਮੈਂ ਜਾਣੇ ਅਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਬੀਜ ਮੰਤਰ ਸਭ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ ਚੌ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਦਸਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰੋੜਤਾ।

0: ਨਾਨਕ ਤਿਸ ਮਿਲਿਆ ਜਿਸ ਲਿਖਿਆ ਤੁਰ ਕਰਮ ਜਿਸ ਕਿਆ ਮਾਨ ਪਾਰ ਬ੍ਰਹਮ ਕਾ ਨਿਵਾਸ
1: ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗਾਤ ਉਦਾਸ ਐਸੀ ਯੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮਤਾਵੈ ਜੀਵਨ ਸੋ ਕਹਾਵੈ ਤੈਸਾ ਹਰ ਤੈਸਾ ਸੋਗ ਸਦਾਨੰਦ ਨਹੀਂ ਵਿਯੋਗ ਤੈਸਾ ਸਰਨ ਤੈਸੀ ਮਾਟੀ ਤੈਸਾ ਮਰੁ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਇ ਸਾਇ ਜੁਗਤ ਨਾਨਕ ਪੁਰਖਈ ਜੀਵਨ ਮੁਕਤੈ ਪਾਰ ਬ੍ਰਹਮ ਕੇ ਸਗਲ ਹੇਠਾਉ ਜਿਤ ਜਿਤ ਘਰ ਆਕੇ ਤੈਸਾ ਤਿੰਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੇ ਸੋਈ ਹੁਣ ਹੋ ਗਏ ਪਸਰੇ ਵਾਵ ਹੋਏ ਆਪਣਾ ਅੰਤਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸੀ ਪਾਰ ਬ੍ਰਹਮ ਕਰਤਾ ਵਿਨਾਸ

ਹੁਕਮੇ ਉਚ ਨੀਚ ਬੇਹਾਰ ਕੁਣ ਕਰਮ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇਰੇ ਸਮਾਏ ਪ੍ਰਭਾਵੇ ਮਨ ਕੁਤ ਪਾਵੇ ਪ੍ਰਭਾਵੇ ਤਾ ਪਾਤਰ ਤਰਾਵੇ ਪ੍ਰਭਾਵੇ ਵਿਨਸਾਸ ਤੇ ਰਾਖੇ ਪ੍ਰਭਾਵੇ ਤਾ ਹਰ ਗੁਣ ਪਾਖੇ ਪ੍ਰਭਾਵੇ ਤਾ ਪਦ ਉਧਾਰੇ ਆਪ ਕਰੇ ਆਪਣ ਵਿਚਾਰ ਦੁਆ ਸਰਿਆ ਕਾ ਆਪ ਸੁਆਮੀ ਖੇਲੈ ਵਿਖਸੇ ਅੰਤਰ ਜਾਮੇ ਜੋ ਭਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਅਰੁਣ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲਈ ਜੋ ਤਿਸ ਭਾਵੇ ਸੋਈ ਕਰੇ ਅਣਜਾਣਤ ਵੀ ਕਿਹਾ ਮੇਰਾ ਚੇ ਜੇ ਜਾਣਤੇ ਆਪਣੇ ਬਚੇ ਭਰਮੇ ਭੁੱਲਾ ਦੈ ਦਿਸਤਾਵੇ ਨੂੰਕਮਾ ਚਾਰ ਕੁਣ ਫਰਿਆਵੇ ਕਰ ਕਿਰਪਾ ਸੀ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨੂੰ ਆਜ ਜਾ ਕਾ ਦਿਸ਼ ਕਸ਼ੁਨ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸੀਸ ਤਾ ਕਾ ਲੇਖਣ ਗਿਣ ਜਗਦੀਸ਼ ਜੀਓ ਆਪਣ ਸਭ ਦਿਸ ਕੀ ਰਾਸ ਘਟ ਘਟ ਪੂਰਨ ਬਨ ਪਰਗਾਸ ਆਪਣੀ ਬਣਦੇ ਆਪ ਬਣਾਈ ਨਾਨਕ ਜੀ ਦੇਖ ਬੜਾਏ ਇਸ ਕਾ ਬਲ ਨਹੀਂ ਸਹਾਥ ਕਰਨ ਕਰਾਮ ਸਰਵ ਗੁਣਾਤ ਆਗਿਆਕਾਰੀ ਵਪਰਾ ਜੀ ਜੋ ਤਿਸ ਭਾਵੇ ਸੋ ਬਿਣਤੀ ਕਹੂੰ ਉਚ ਨੀਚ ਮੈਂ ਬਸੈ ਕਹੂੰ ਸੋ ਘਰ ਸੰਗਤ।

ਕਮੂ ਮਹਾਂ ਕ੍ਰੋਧ ਵਿਕਰਾ ਕਮੂ ਸਰਬ ਕੀ ਉਤਰਵਾਲ ਕਮੂ ਹੋਏ ਭੈ ਬੜ ਰਾਜਾ ਕਮੂ ਪੇਖਾਰਣੀ ਕਾ ਸਾਜਾ ਕਮੂ ਆਪ ਕੀਰਤ ਮੈ ਆਵੈ ਕਬਹੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੇ ਤੇ ਵੀਰ ਗੁਰਪ੍ਰਸਾਦ ਨਾਨਕ ਸਜ ਕਹਿ ਕਬੂ ਹੋਏ ਪੰਡਿਤ ਕਿਰਵ ਖਿਆਨ ਕਹੂ ਮੋਨ ਤਾਰੀ ਲਾਵੇ ਧਿਆਨ ਕਬੂ ਤੜ ਤੀਰਤ ਸਿਨਾਨ ਕਬੂ ਸਿਹ ਸਤਮੁਖ ਗਿਆਨ ਕਬੂ ਕੀੜ ਹਸ ਪਤੰਗ ਹੋਏ ਜੀ ਆਣਕ ਜੁਣ ਪਰਮੇ ਪਰਮੇ ਆ ਨਾਨਾ ਰੂਪ ਜੋ ਸੰਗ ਦਿਖਾਵੈ ਜੋ ਪ੍ਰਭਾਵ ਤੇ ਅਨੁਸਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਆਵਰਣ ਕੋਏ ਕਹੂੰ ਸਾਧ ਸੰਗਤ ਤੇ ਪਾਵੈ ਸਤ ਸਥਾਨ ਤੇ ਬੋਰਨ ਆਵੇ ਅੰਤਰ ਹੋਈ ਗਿਆਨ ਪ੍ਰਗਾ ਸੁਸਥਾਨ ਕਰਨ ਵਿਨਾਸ਼ ਮਨ ਦਾ ਨਾਮ ਰਤੇ ਕਰਾਂਗੇ ਸਦਾ ਵਸੇ ਪਾਰ ਪੂੰਕੇ ਸੰਗ ਜਿਉਂ ਜਲ ਮੈਂ ਜਲਿਆ ਘਟਾਨਾ ਤਿਉਂ ਜੋਤੀ ਜੰਗ ਸੰਗ ਜੋ ਸਮਾਨਾ ਮਿੜ ਗਏ ਗਾਉਣ ਪਾਇ ਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਵਸੇ ਮਸਕੀ

ਅਸੀਂ ਦੁਸ਼ਕਿਤਾ ਸਾਹਿਬ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕਿਨੇ ਸੋ ਆਪਣੇ ਰੰਗ ਸਭ ਤੇ ਦੂਰ ਸਭੋਂ ਕੇ ਸੰਗ ਬੂਝੇ ਦੇਖੇ ਕਰ ਵਿਵੇਕ ਆਪੇ ਕਿਆਪੇ ਅਨੇਕ ਮਰਣ ਵਿਨਸੇ ਆਵਣ ਜਾਏ ਨਾਨਕ ਸਦੀ ਰਿਹਾ ਸਮਾਇਆ ਬੂ ਦਿਸੇ ਸਮਝੇ ਆਪ ਆਪੇ ਰਚੇ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਥਾਰ ਸਭ ਕਛੁ ਕਉ ਕਰਣੇ ਹਾਲ ਉਸਤੇ ਭਿੰਨ ਕੋਕ ਸੋਏ ਥਾਨ ਤਨ ਅੰਤਰੇ ਕੈ ਸੋਏ ਆਪਣੇ ਚਲਤਾ ਕਰਨੇ ਹਾਰ ਕੌਤੇ ਕਰੇ ਰੰਗੇ ਅਪਾਰ।

ਮਨ ਮੈਂ ਆਪਣੇ ਆਪਣੇ ਮਾਇਆ ਨਾਲ ਕੀਮਤ ਕਰਨਾ ਜਾਏ ਸਤਿ ਸਤਿ ਸਤਿਪੁਰਖ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਸੱਚ ਸੱਚ ਸਤ ਸਭ ਕਿੰਨਾ ਕੁੜਮ ਦੇ ਕਿਰਨ ਵਿਰਲੇ ਚੀਨਾ ਭਲਾ ਭਲਾ ਭਲਾ ਤਰ ਰੂਪ ਅਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਨ ਵਖਿਆਣੀ ਪੁਵੱਤਰ ਪੁਵੱਤਰ ਪੁਵੱਤਰ ਪੁਨੀਤ

ਹਰਿ ਅਵਤਾਰ ਅਸ਼ਟਪਦੀ ਸੰਦਕ ਦੁਖਨ ਅਰਜ ਖਟੈ ਸੰਦਕ ਦੁਖਨ ਜਮ ਥਣੇ ਛੁਟੈ ਸੰਦਕ ਦੁਖਨ ਸੁਖ ਸਬਜਾਇ ਸੰਦਕ ਦੁਖਨ ਨਰਕਮ ਪਾਇ ਸੰਦਕ ਦੁਖਨ ਮਤ ਹੋਇ ਮਲੀਨ ਸੰਦਕ ਦੁਖਨ ਸੋ ਬਤ ਹੀਨ ਸੰਤਕ ਤਕ ਰੱਖੇ ਨ ਕੋਇ ਸੰਦਕ ਦੁਖਨ ਤਨ ਪਰਸੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗਿੰਦਕ ਵੀਤਰ ਸੰਦਕ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗਜੋ ਲਵੈ ਸੰਤਨ ਕੇ ਦੁਖਨ ਸਰਬ ਜਨ ਪਾਏ ਸੰਦਕ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੇ ਦੁਖਨ ਦਿਸਨ ਮਜਲੈ ਸੰਦਕ ਦੁਖਨ ਸਭ ਕੁਛ ਲੈ ਸੰਦਕ ਦੁਖਨ ਤੇ ਸਭ ਜਾਏ ਸੰਦਕ ਦੁਖਨ ਨਿਚਨ ਜਾਏ ਸੰਦੋ ਕੀ ਕਥਾ ਕੋ ਨਾਏ ਨਾਨਕ ਸੰਤ ਪਾਵੇ ਤਾਂ ਵਿਗਤ ਪਾਏ ਸੰਦਕ ਨਿੰਦਕ ਮਾਂ ਦਤਾਈ ਸੰਦਕ ਨਿੰਦਕ ਨਿੰਦਕ ਨਾ ਪਾਈ ਸੰਦਕ ਨਿੰਦਕ ਮਾਂ ਤਿਆਰ ਸੰਦਕ ਨਿੰਦਕ ਪਰਮੇਸ਼ਰ ਮਾਰੈ ਸੰਦਕ ਨਿੰਦਕ ਰਾਜ ਤੇ ਹੀਨ ਸੰਦਕ ਨਿੰਦਕ ਦੁਖਿਆਰ ਦੀਨ ਸੰਦਕ ਨਿੰਦਕ ਸਰਵ ਰੋਗ ਸੰਦਕ ਨਿੰਦਕ ਉਸਦਾ ਵਿਜੋਗ ਸੰਦਕ ਨਿੰਦਾ ਦੁੱਖ ਮੈਂ ਦੋਖ ਨਾਨਕ ਸੰਤ ਪਾਵਤ ਅਸਕਾ ਵੀ ਹੋਏ ਮੋਖ ਸੰਦਕ ਦੁਖੀ ਸਦਾ ਪਵਿੱਤ ਸੰਦਕ ਦੁਖੀ ਕਿਸੇ ਕਾ ਨਿਮਿੱਤ ਸੰਦਕ ਦੁਖੀ ਕੋ ਡਾਣ ਲਾਗੈ ਸੰਦਕ ਦੁਖੀ ਕੋ ਸਭ ਤਿਆਗੈ ਸੰਦਕ ਦੁਖੀ ਮਹੰਕਾਰੀ ਸੰਦਕ ਦੁਖੀ ਸਦਾ ਵਿਕਾਰੀ ਸੰਦਕ ਦੁਖੀ ਜਨਮ ਮਰੈ ਸੰਦਕ ਦੁਖਣਾ ਸੁਖ ਤੇ ਟਰੈ ਸੰਦਕ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵਤ ਲੈ ਮਿਲਾਏ ਸੰਦਕ ਦੁਖੀ ਅਦ ਵੀ ਤੇ ਟੂਟੈ ਸੰਦਕ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਦਕ ਦੁਖੀ ਉਧਿਆਨ ਪਰਮਾਈ ਸੰਦਕ ਦੁਖੀ ਉਜੜ ਪਾਈ ਸੰਦਕ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਦਕ ਦੁਖੀ ਜੜ ਕਿਸ਼ਨਾ ਆਪਣ ਬੀਜਾ ਭੇ ਖਾਏ ਸੰਦਕ ਦੁਖੀ ਗਵਨ ਰੱਖ ਨਹਾਰੇ ਨਾਨਕ ਸੰਤ ਭਾਵਤਾਂ ਲਏ ਉਭਾਰ ਸੰਦਕ ਦੁਖੀ ਬਿਲ ਲਾਏ ਜੋ ਜਲ ਵੀ ਉਹਨੂੰ ਮਛਲੀ ਤੜਫੜਾਏ ਸੰਦਕ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਉ ਕਿਦ ਨਹੀਂ ਤਰਾਪ ਸੰਦਕ ਦੁਖੀ ਛੁਟੇ ਕੇਲਾ ਜੂ ਬੁਆੜ ਤਿਲਕੇ ਤੁਮੈ ਦੁਹਿਲਾ ਸੰਦਕ ਦੁਖੀ ਧਰਮ ਤੇਰਾ ਸੰਦਕ ਦੁੱਖ ਸਤਿ ਮਿਥਿਆ ਕੈ ਕਿਰਤ ਨਿੰਦਕ ਧੁਰੀ ਪਿਆ ਨਾਨਕ ਜੋ ਤਿਸ ਭਾਵੇ ਸੋਏ ਥਿਆ ਸੰਦਕ ਦੁਖੀ ਵਿਕਟੂ ਹੋ ਜਾਏ ਸੰਦਕ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਦਕ ਦੁਖੀ ਸਦਾ ਸਹਿਕਾਈ ਸੰਦਕ ਦੁਖੀ ਨਾ ਮਰਨ ਜਵਾਈ ਸੰਦਕ ਦੁਖੀ ਪੂਜਨ ਆਸਾ ਸੰਦਕ ਦੁਖੀ ਚਲੇ ਨਿਰਾਸਾ ਸੰਦਕ ਦੁੱਖ ਨਾ ਤਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਏ ਪਇਆ ਕੀਰਤਨ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤਿਗੁਰੂ ਦਿਨਾਤ ਤਿਹੇ ਧਿਆਓ ਸਾਸ ਗਿਰਾਸ ਸਭ ਕੁਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ

ਮਾਨਵ ਕੀ ਟੇਕ ਵਰਥੀ ਸਭ ਜਾਨ ਦੇਵਨ ਕੋਇ ਕੈ ਭਗਵਾਨ ਜਿਸ ਕੈ ਦੀਏ ਰਹੇ ਅਗਾਏ ਬਹੁਣ ਤਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕੇ ਕਿਸਨਾਈ ਹਾਥ ਤਿਸਕਾ ਹੁਕਮ ਉਹ ਸੁਖ ਹੋਏ ਤਿਸਕਾ ਨਾਮ ਰਾਖੰਠ ਖਲੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਲਾਗੇ ਕੋਇ ਉਸਤ ਮਨ ਮੈਂ ਕਰਨ ਇਨਕਾਰ ਕਰਮਣ ਮੇਰੇ ਸਦ ਵਿਹਾਰ ਨਿਰਮ ਰਸਨ ਅੰਮ੍ਰਿਤ ਪੀਓ ਸਦਾ ਸੋਏ ਲੈ ਕਰ ਲੈ ਜੀਉ ਨੈਨੋ ਬੇਗ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਕੈ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕ ਕੁਜਲ ਮੱਥਾ ਬੜਭਾਗੀ ਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੇ ਸੰਸਾਰ ਮਨ ਤਨ ਮੁਖ ਬੋਲਾ ਹਰ ਮੁਖੀ ਸਦਾ ਸਦਾ ਜਨ ਤੇ ਸੁਖੀ ਕੋ ਏਕ ਏਕ ਪਰੇਸ਼ਾਨੀ ਤੂ ਕੀਓ ਸੋ ਜੀ ਜਾਨ ਨਾਮ ਸੰਗ ਜਿਸ ਕਾ ਮਨ ਮਾਨੇ ਨਾਨਕ ਤਿਨੇ ਨਿਰੰਜਨ ਜਾਣੇ ਆ ਗੁਰੂ ਪ੍ਰਸਾਦ ਆਪਣੇ ਸੂਜੈ ਤਿਸ ਕੀ ਜਾਨੋ ਤਿਸ ਨਾ ਬੂਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਲੋਕ ਤੇ ਅਰਦਨ ਰਹਿਤੇ ਅਣਦਿਨ ਕੀਰਤਨ ਕਹਿਓ ਕਿਆਨ ਗ੍ਰਿਸਤ ਮਾਇਆ ਸੋਇ ਨਿਰਵਾਣ ਏਕ ਉਪਰਦੇਸ ਜਨ ਕੀ ਆਸਾ ਤਿਸ ਕੀ ਘਟੀਏ ਜਮ ਕੀ ਫਾਸਾ ਭਾਰ ਬਣੂ ਕੀ ਸਮਣ ਭੂਖ ਨਾਨਕ ਤਿਨ ਲਾਗੈ ਦੋਖ ਜਿਸ ਕੋ ਵਾਰ ਪ੍ਰਮੰਚ ਤੇ ਆਵੈ ਸੋ ਸੰ ਸੋਏ ਲੈ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੋ ਕੋ ਕਿਸ ਤੇ ਡਰੇ ਜੈਸਾ ਸਤ ਅਸਤ ਦਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਏ ਸੋਦਤ ਸੋਦ ਸੁਧ ਸਿਜਿਆ ਗੁਰ ਪ੍ਰਸਾਦ ਤਾ ਸਭ ਉਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਏ ਸੋ ਨਾ ਕਿ ਜਨਮੇ ਨਾ ਕਿਸ ਮਰੇ ਆਪਣਾ ਚਲ ਤੇ ਆਪ ਹੀ ਕਰੇ ਆਉਣ ਜਾਉਣ ਦ੍ਰਿਸ਼ਟਿਆਂ ਦ੍ਰਿਸ਼ਟੀਆਂ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਰਥਾ ਬੋਤਾਪ ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਮੰਡ ਅਲਖ ਫੇ ਪੁਰ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਵਨ ਸਗਲ ਸੰਸਾਰ ਉਦਰੇ ਤਿਨ ਮੰਦ ਪ੍ਰਭ ਕੇ ਸੇਵਕ ਸਗ ਉਦਾਹਰਣ ਪ੍ਰਭ ਕੇ ਸੇਵਕ ਦੁਖ ਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲਨ ਕੀ ਸੇਵਾ ਸੋਈ ਲਾਗੇ ਜਿਨੂੰ ਕਿਰਪਾ ਕਰੇ ਵੜਭਾਗੇ ਨਾਮ ਜਪ ਭਾਵ ਸਰਾਮ ਨਾਨਕ ਤਿਨ ਪ੍ਰੋ ਗੌਤਮ ਕਰ ਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਭ ਸੇਰ ਸੰਗ ਸਹਿ ਸਵਾਏ ਹੋਏ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀ ਆ ਜਨਮ ਲਗਾਨਾ ਜੈਸਾ ਸਾ ਸਾ ਦਿਸ਼ਟਾ ਤੈਸਾ ਦਿਸ਼ਟਾਨਾ ਜਿਸ ਤੇ ਵਜੇ ਤੇ ਸਮਾਏ ਸਮਾਏ ਸੋ ਕੁੰਦਨ ਉਣੂ ਬਣਿਆ ਏ ਆਪ ਸੁਗਾਮ ਦੀ ਨੂੰ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾਂ ਕੈ ਸਿਮਰਨ ਉਦਰੀ ਹੈ ਨਾਨਕ ਤਿਸ ਬਲ ਹਾਰ ਅਸ਼ਟਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਚਿੰਤਾ ਸੁਣ ਮਾਇਆ ਤਿਸ ਤੇ ਬਿਰਤਾ ਕੋਈ ਨਾ ਰੇ ਮਨ ਮੇਰੇ ਸਦਾਰ ਜਾਪ ਬਣਾਸੀ ਪ੍ਰਭ ਆਪੇ ਆਪੇ ਆਪਣ ਕੀਆ ਕੁਛ ਨੋਏ ਜੇ ਸੋ ਪ੍ਰਾਣੀ ਲੁਚੇ ਕੋਇ ਤਿਸ ਨਾ ਤਰੇ ਕਿਸ ਕਾਮ ਗਤ ਨਾਮ ਜਾਪੇ ਕਰਨਾ

ਕਹੋ ਕਰਪੈ ਜਾਂ ਸਭ ਕੀ ਤਿਸਕਾ ਦੀਆ ਦਰਬੈ ਅਸੂਰਾ ਜੇ ਕਹੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੇ ਜੇ ਕੋ ਹੋਏ ਬਹਿ ਦਾਤਾਰ ਤਿਹ ਦਿਨ ਹਰ ਜਾਨੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤੋ ਗੁਰ ਕਾ ਸ਼ਬਦ ਮਣੇ ਅਸਥਮਣ ਜੋ ਪਾਖਾ ਨਾਲ ਚੜਤਰੇ ਪ੍ਰਾਣੀ ਗੁਰ ਚਰਨ ਲਖਤ ਨਿਸਤਰੇ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀਪ ਮਨੋ ਵਿਗਾਸ ਜੋ ਮਾਂ ਧਿਆਨ ਮੈਂ ਮਾਰਕ ਪਾਵੇ ਤੋ ਸਾਧੂ ਸੰਗ ਮਿਲ ਜੋ ਪ੍ਰਗਟਾਵੇ ਤੈਨੂੰ ਸੰਤਨ ਕੀ ਬਾਂਚੋ ਤੋਰ ਨਾਨਕ ਕੀ ਹਰ ਲੋਚਾ ਪੋਰ ਮਨ ਮੂਰਖਾਏ ਬਿਲਾਏ ਪੁਰ ਲਿਖੇ ਕਲ ਲਿਖਿਆ ਪਾਏ ਦੁੱਖ ਸੁਖ ਪ੍ਰਭਦੇਵ ਨਹਾਰੇ ਵਰ ਤਿਆਗ ਤੂ ਤਿਸ ਤਾਰ ਜੋ ਕੁਛ ਕਰੇ ਸੋਈ ਸੁਖਮਾਣ ਭੁੱਲਾ ਕਹੇ ਫਿਰੇ ਅਜਾਨ ਕੌਣ ਵਾਸਤਾ ਇਤਰ ਸੰਗ ਲੈਫਟ ਰਸ ਲੋਈ ਬਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਬਸ ਸਤੀ ਕਰ ਜਾ ਜਿਸ ਵਖਰ ਕੁਲ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਹ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਔਲਾਦ ਕੇ ਸੰਤਾ ਸੰਗ ਚਾਲਿਆ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਕੁ ਜਲ ਦਰ ਕਹਿ ਸੋਇ ਇਹ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਭ ਲਹਾਰੇ ਚਰਨ ਸਾਧ ਕੇ ਧੋਏ ਧੋ ਪਿਓ ਸਾਧ ਕੋ ਆਪਣਾ ਜੀਓ ਸਾਧ ਧੂਰ ਕਰੋ ਇਸ਼ਨਾਨ ਸਾਧ ਪ੍ਰਜਾਏ ਕੁਰਬਾਨ ਸਾਧ ਸੇਵੜ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਏ ਨੂੰ ਬਗੰਤੇ ਸਾਧੂ ਰਾਖੇ ਹਰ ਗੁਣ ਗਾਏ ਮਰਦਰ ਚਾਖੇ ਉੜ ਗਏ ਸੰਤੈ ਦਰਿਆ ਸਰਬ ਸੁਖ ਨਾਨਕ ਤੇ ਪਾਏ ਮਿਰਤ ਕੋ ਜੀਵਾਲਨ ਹਾਰ ਭੁੱਕੀ ਕੋ ਦੇਵ ਤਹਾਰ ਸਭ ਨਿਧਾਨ ਜਾਕੇ ਦੇਸ਼ੀ ਮਾਏ ਪ੍ਰੋੜ ਕੇ ਕਾਲਾ ਨਾ ਪਾਏ ਸਭ ਕੀ ਤਿਸਕਾ ਤਿਸਕਾ ਸਭ ਕੀ ਤਿਸਕਾ ਕਰਨੇ ਜੋਗ ਤਿਸ ਬੰਦੂ ਸੁਰਵਾਨ ਹੋ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੋਂ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੁਹਿਣ ਨਿਰਮਲ ਥੀ ਹੈ ਜਾ ਕੇ ਮਨ ਗੁਰ ਕੀ ਪਰਤੀ ਤਿਸ ਦਿਨ ਆਵੇ ਹਰ ਪਉ ਚੇਤ ਭਗਤ ਭਗਤ ਸੁਣੀਏ ਤੈ ਲੋਏ ਜਾਂ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿ ਤੇ ਸੱਚ ਹਿਰਦੇ ਸਤਮੁਖ ਸੱਚ ਹਿਰ ਸੱਚ ਆਕਾਰ ਸੱਚ ਵਰਤੇ ਸੱਚ ਪਸਾਰ ਪਾਰ ਬ੍ਰਹਮ ਜਿਣ ਸੱਚ ਕਰ ਜਾਤਾ ਨਾਨਕ ਸੋ ਜਾਣੋ ਸੱਚ ਸੁਮਤ ਸਲੋਕ ਰੂਪ ਨਰੇਖ ਨਰੰਗ ਕਿਛ ਤ੍ਰੈ ਗੁੰਤੇ ਪ੍ਰਭਿੰਨ ਤਿਸੇ ਭੁਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੇਰਾ ਅਖਮਾਨੂ ਕੀ ਤੂੰ ਪ੍ਰੀ ਤਿਆਗ ਤਿਸਤੇ ਪਰੇ ਨੇ ਕਿਛ ਕੋਏ ਸਰੁਣ ਰੰਤਰੇ ਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਧਿਆਨ ਦਿਆਲ ਬਖਸ਼ੰਦ ਸਾਤਰੇ ਕੀ ਚਰਣੀ ਪਾਓ ਨਾਨਕ ਕੀ ਮਨੇ ਅੰਲਾ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜੰਗ ਨੇਤਰ ਫੋਰ ਤਿਸਕਾ ਮੰਤਰ ਜਾਣੇ ਹੋ ਰਿਆਣ ਧਰੂਪ ਮੰਗਲ ਸਜਾ ਕੇ ਸਰਵ ਥੋਕਣੀ ਕਰਤਾ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾ ਮੈਂ ਤੇ ਸਰਵਿਸ ਮੈਂ ਭੋਗੀ ਤੇ ਆਏ ਤੇ ਭਗਤ ਸੁਖਵਾਏ ਨਾਨਕ ਤਿਸ ਪ੍ਰਕਾਰ ਨਿਯੰਤਰਣ ਪਾਇਆ ਜਾ ਕੀ ਲੀਲਾ ਕੀਮਤ ਨਾ ਆਇਆ ਸਗਲ ਦੇਵ ਹਾਰੇ ਉਗਾਏ ਪਿਤਾ ਕਾ ਜਨਮ ਕਜਾਨੇ ਪੂ ਸਗਲ ਪੁਰੋਈ ਆਪਣੇ ਸੋਤ ਸਮਤ ਗਿਆਨ ਤੇ ਅੰਜਨ ਦੇ ਜਨਦਾਸ ਨਾਮ ਤੇ ਆਵੈ ਸੇ ਤੈ ਗੁਣ ਮੈਂ ਜਾਂ ਕੁਬਰ ਮਾਇਆ ਜਨਮ ਰੇ ਫਿਰੇ ਆਵੇ ਜਾਏ ਊਚ ਨੀ ਤਿਸਕੇ ਅਸਥਾਨ ਜਾ ਸੁਜਨਾਵੇ ਤਾ ਸਾ ਨਾਨਕ ਜਾ ਨਾਨਾ ਰੂਪ ਨਾਨਾ ਜਾ ਕੇ ਰਾਮ ਨਾਨਾ ਫੇਕ ਰਹਿ ਇੱਕ ਰੰਗ ਨਾਨਾ ਵਿਦ ਕਿਨੋ ਵਿਸਤਾਰ ਪਰੁਣਾ ਸੀ ਏਕ ਅੰਕਾਰ ਨਾਣਾ ਚਲ ਕਰੇ ਫਿਨ ਮਾਏ ਪੂਰੇ ਪੂਰਨ ਸਭ ਉਠਾਏ ਨਾਣਾ ਵੀ ਕਰਬਣ ਤੁਨਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਤਿਸਕੇ ਸਭ ਤਿਸਕੇ ਠਾਵ ਜਪ ਜਪ ਜੀਵੇ ਨਾਨ ਕਰਨ ਆਵ ਨਾਮ ਕਤਾਰੇ ਸਗਲੇ ਜੰਤ ਨਾਮ ਕਤਾਰੇ ਖੰਡ ਬਰਮੰਡ ਨਾਮ ਕਤਾਰੇ ਸਮਰਤ ਵੇਦ ਪੁਰਾਣ ਨਾਮ ਕਤਾਰੇ ਸੁਣਨ ਗਿਆਨ ਧਿਆਨ ਨਾਮ ਕਤਾਰੇ ਹਸਪਤਾਲ ਨਾਮ ਕਤਾਰੇ ਸਗਲੇ ਕਾਰ ਨਾਮ ਕਤਾਰੇ ਪੁਰੀਆਂ ਸਭਾ ਨਾਮ ਕੇ ਸਮੁਦਰੇ ਸੁਨ ਸਰਮ ਕਰ ਕਿਰਪਾ ਸਿ ਆਪਣੇ ਨਾਮ ਲਾਏ ਨਾਮ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਰ ਸਤ ਅਸਥਾਨ ਗੁਰਪੁਰਖ ਪੁਰਖ ਸਤ ਕੇਵਲ ਪ੍ਰਦਾਨ ਕਰਤੂ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਮਾਜ ਬਾਣੀ ਸਤਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲ ਸਿਵ ਜਾ ਤੇ ਸਦਾ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤਨਾਮ ਗੁਰਦੇਵ ਪਾਏ ਸਤ ਭਜਨ ਸਤ ਉਪਦੇਸ਼ ਸਤ ਤੇ ਜਨ ਜਾ ਕਰ ਦੇ ਪਰੋਏ ਸਤ ਨਿਰਤ ਬੁਜੇ ਦੇ ਕੋਏ ਨਾਮ ਚ ਤਾਕਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੇ ਮਿਤਗਾਤ ਜਿਸ ਕੇ ਸਿਰ ਸੁਕਰਨ ਹਾਰ ਆਪਣਾ ਬੂਝ ਕਰਤ ਵਿਚਾਰ ਕਰਦੇ ਕਿ ਮਿਤਨ ਜਾਣੇ ਕੀ ਆ ਨਾਨਕ ਜੋਤਿ ਸੁਭਾਵੈ ਸੋ ਵਰਤੀ ਆ ਬਿਸਮਣ ਬਿਸਮ ਭੈ ਬਿਸਮਾ ਜਿਨ ਬੁਝਿਆ ਦਿਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਿਸਨ ਪਦਾਰਥ ਲਏ ਉਦਾਤੇ ਦੂ ਕਾਟ ਨਾਰ ਜਾਂ ਕੇ ਸੰਗਤ ਰਹੇ ਸੰਸਾਰ ਜਨ ਕਾ ਸੇਵ ਸੋੜ ਭਾਗੀ ਜਨ ਕੇ ਸੰਗੇ ਗਰੀਬ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਕੁਲ ਭਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਭਾਈ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਧਾਰ ਦਰਸ਼ਨ ਸਤ ਸਤ ਵਿਗਣਹਾਰ ਨਾਮ ਸਤ ਸਤ ਆਵਣਹਾਰ ਅਪਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰ ਸ਼ਬਦ ਸਤ ਸਤ ਪ੍ਰਭ ਭਗਤ ਸੁਰਤ ਸਤ ਸਾਜਾ ਸੁਨਤਾ ਬੂਜਨ ਹਰ ਕੋ ਸਤ ਸਵੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂ ਦੇ ਜਿਨ ਮਾਨਿਆ ਕਰਨ ਕਰਾਮ ਜਨ ਮੂਲ ਪਛਾਣਿਆ ਜਾ ਕਿਰ ਦੇ ਵਿਸਵਾਸ ਪ੍ਰਭ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨੇ ਪੋ ਸਾਨਾ ਜਿਸ ਤੇ ਵਿਜੇ ਤੇ ਸਮਾਜ ਸਮਾਨਾ ਬਸਤ ਮਾਲੇ ਬਸਤ ਕਢਾਈ ਤਾਂ ਕੋ ਭਿੰਨ ਕਹਿਣਾ ਜਾਈ
बुझे बुझन हर विवेक नारायण मिलना।

ਕੇਵ ਠਾਕੁਰ ਕਾ ਸੇਵਕ ਆ ਗਿਆਕਾਰੀ ਠਾਕੁਰ ਕਾ ਸੇਵਕ ਸਦਾ ਬੁਝਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਾਰੇ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕੋ ਪ੍ਰਭ ਪਾਲਣ ਹਾਰ ਸੇਵਕੀ ਰੱਖ ਨੰਕਾਰ ਸੋ ਸੇਵਕ ਜਿਸ ਜੈ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਾ ਰੱਖੇ ਆਪਣੇ ਦਾਸ ਦੇਵ ਡਾਏ ਆਪਣੇ ਸੇਵਕ ਨਾਮ ਸਵਾਏ ਆਪਣੇ ਸੇਵਕੀ ਆਪਤ ਰੱਖੇ ਤਾਂ ਕੀ ਕਦਮ ਕੋਈ ਨਾ ਲੱਗ ਪ੍ਰਭ ਕੇ ਸੇਵਕ ਕੋਣਾ ਪਹੁੰਚੇ ਪ੍ਰਭ ਕੇ ਸੇਵਕ ਉਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਏ ਆ ਨਾਨਕ ਸੋ ਸੇਵਕ ਦਾ ਜਿਸ ਪ੍ਰਗਟਾਏ ਨਿੱਕੇ ਘੇਰੇ ਮੈਂ ਕਲ ਰੱਖੇ ਭਸਮ ਕਰੇ ਲਸਕਰ ਕੋਲ ਰੱਖੇ ਜਿਸ ਕਾ ਸ਼ਾਸਨ ਕਰਦੇ ਆਪ ਤਾਂ ਕੋ ਰੱਖੋ ਦੇ ਕਰਾ ਮਾਰਨ ਜਤਨ ਕਰਤ ਵਪਾਰ ਤਿਸਕੇ ਕਰਤੋ ਬਿਰਥੇ ਜਾਤ ਮਾਰਨ ਰੱਖੇ ਅਵਰਣ ਕੋ ਸਰਬ ਜੀਆਂ ਕਾ ਰੱਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਕੁਰਵਲਖ ਬਿੜਾਣੀ ਬਾਰੰਬਾਰ ਬਾਰ ਪਵਜੋ ਪੀਏ ਪੀਏ ਅਮਰਤੇ ਮਨ ਤੰਤਰ ਪੀਏ ਨਾਮ ਰਤਨ ਜਿਨ ਗੁਰਮੁਖ ਮਾਇਆ ਤਿਸ ਕਿਸ਼ਵਣੇ ਦਿਸ਼ਟਾਇਆ ਨਾਮ ਧਨ ਨਾਮ ਰੂਪਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਤਾਨੇ ਮਨ ਧਨ ਨਾਮ ਏ ਨਾਮ ਸਮਾਨ ਉਠਤ ਬੈਠ ਸੋਤ ਨਾਮ ਕਹੋ ਨਾਨਕ ਜਨ ਕੇ ਸਤਿਕਾਮ ਬੋਲੋ ਜਾਜੇ ਵਾਦਿਨ ਰਾਤ ਪ੍ਰਭੂ ਨੇ ਜਨ ਕੀ ਨੀਦਾਤ ਕਰੈ ਭਗਤ ਆਤਮ ਕੇ ਚਾਹੇ ਪ੍ਰਭੂ ਨੇ ਸੁਰੈ ਸਮਾਏ ਜੋ ਹੋ ਆਹੋ ਅਸੋ ਜਾਣੇ ਪ੍ਰਭੂ ਨੇ ਕਹੁ ਪਛਾਣੇ ਤਿਸਕੀ ਮਹਿਮਾ ਕਣ ਵਖਾਨ ਤਿਸਕਾ ਗੁਣ ਕਹਿ ਕਣ ਜਾਣ ਆਠ ਵਾਰ ਭਲਵਸਾ ਜੂਰੇ ਕੌਣ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓੜ ਲਏ ਮਨ ਧਨ ਆਪਣਾ ਤਿਨ ਜਾਂਦੇ ਦਿਨ ਜਨ ਆਪਣਾ ਪ੍ਰਭੂ ਪਛਾਤਾ ਸੁਜਨ ਸਰਬ ਥੋਕਾ ਦਾਤਾ ਤਿਸਕੇ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਪਾ ਮਿਟਾਵੈ ਸਿਆਣ ਸਗਲੀ ਸਾਰਤੀ ਜਨ ਕੀ ਤੂੰ ਸੇਵਾ ਲਾ ਗਏ

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਦਰ ਨਾਨਕ ਹਰ ਗੁਣ ਗਾਓ ਅਸ਼ਟਪਦ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰੂ ਸਾਹਿਬ ਦੇ ਸਿੱਖੀ ਗੁਰੂ ਦੁਖ ਮਲ ਮਤ ਹੀਰੇ ਮਲ ਹੀਰੇ ਗੁਰੂ ਬਚਨੀ ਹਰ ਨਾਮ ਚ ਰਹੇ ਸਤਿਗੁਰ ਸਿੱਖੇ ਬੰਧਨ ਘਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਡੇ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿੱਖ ਕਲਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹੇ ਗੁਰ ਕੀ ਆਗੇ ਮਨ ਮੈਂ ਸਹਿ ਮਾਪਸ ਕੋ ਗੁਰ ਸੁਣਾਵੇ ਹਰ ਹਰ ਨਾਮ ਦੇ ਸਤਿ ਆਵੇ ਮਨ ਵਿੱਚ ਐਸਾ ਗੁਰ ਕੇ ਪਾਤੀ ਸੇਵ ਕੇ ਕਾਰਜ ਰਾਸ ਸੇਵਾ ਕਰ ਤੋ ਨੇ ਕਾਮੀ ਤਿਸ ਕੋ ਪ੍ਰਾਪ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੈ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾ ਜਾਣੇ ਸੋ ਸਤਿਗੁਰੂ ਜੀ ਸ੍ਰੀ ਦੇ ਹਰ ਨਾਵਣ ਕਬਾਰ ਗੁਰ ਕੋ ਵਲ ਜਾ ਸਰਵਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਮੇ ਕਹਿ ਆਪਣੇ ਕਿਸ਼ ਭਰਮ ਸਹਿ ਸਿਆਣ ਲੈਣ ਜਾਈ ਨਾਨਕ ਸਗੁਰੂੜ ਭਾਗੀ ਪਾਈ ਸਫਲ ਦਰਸ਼ਨ ਭਿਗਤ ਪੁਨੀਤ ਪਰਸਤ ਚਰਨ ਕਤ ਨਿਰਮਰਜੀਤ ਭੇਟਤ ਸੰਗਰਾਮ ਰੂੰਗ ਲਵੇ ਪਾਰ ਬੁਮਕੀ ਦਰਗੇ ਗਵੇ ਸੁਣ ਕਰ ਬਚਨ ਕਰਨੇ ਖਾਨੇ ਮਨ ਸੰਤੋਖ ਆਤਮ ਪਤਿਆ ਨੇ ਪੂਰਾ ਗੁਰੇ ਆਖਿਓ ਜਾ ਕਾ ਮੰਤਰ ਅਮਰਦਿਸ਼ ਵੇਖੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵਤ ਹਿਲੇ ਮਿਲਾਏ ਜਿਹ ਬਾਏ ਕੁਸਤਾ ਤਨ ਏਕ ਸਤਿਪੁਰ ਪੂਰਨ ਬਵੇ ਕਾਹੂ ਬੋਲ ਨ ਪੁੱਛ ਪ੍ਰਾਣੀ ਅਗਮੋਚਰ ਪਰ ਨਿਰਬਾਣੀ ਤਾਂ ਅਗਮੋਚ ਨਿਰਬਾਣੀ ਰਹਾ ਨਿਰਵੈਰ ਸੁਖਦਾਏ ਤਾਂ ਕੀ ਕੀਮਤ ਕਿਨੇ ਨ ਪਾਏ ਅਨਕ ਭਗਤ ਬੰਧਨ ਇਹ ਗ੍ਰਹਿ ਚਰਨ ਕਮਲ ਹਿਰਦੇ ਸਮਰੈ ਸਤਿ ਹਰੇ ਸਤਿਗੁਰੇ ਆਪਣੇ ਨਾਨਕ ਇਸ ਪ੍ਰਸਾਦ ਹੈ ਸਫਰੋ ਜਪਣੇ ਇਹ ਹਰ ਸੁਭਾਵੇ ਜਨ ਕੋਏ ਅੰਮ੍ਰਿਤ ਪੀ ਅੰਮ੍ਰਿਤ ਸੋਏ ਸੁਰਖਾ ਨਾ ਹੀ ਕਦੇ ਬਿਨਾ ਜਾ ਕੇ ਮਨ ਭਗਟੇ ਗੁਣਤਾ ਸੇ ਅੱਠ ਪੈਰ ਹਰ ਕਰਨ ਨਾਮ ਲੈ ਸੱਚ ਉਦੈ ਸੇਵਕ ਉਦੈ ਮੂੰਹ ਮਾਇ ਕੇ ਸੰਗ ਨਾ ਲੇ ਮਨ ਮੇਰਾ ਕੇ ਹਰ ਹਰੇ ਅੰਧਕਾਰ ਦੀ ਬੁਗਰਗਾ ਸੇ ਨਾਨਕ ਘਰੋਂ ਦੁਖ ਤੇ ਨਸੇ ਤਪ ਤੁਮਾਏ ਠੰਡ ਵਰਤੇ ਅਣ ਵਿਹ ਗੁਣ ਅਠੇ ਵਾਏ ਜਨਮ ਮਰਨ ਕੇ ਮਿਟੇ ਦਿਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭੋ ਵਸੇ ਸਗਲ ਬਿਆਨਤੇ ਬਿਆਨਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਦ ਪਾਏ ਚੁੱਕੇ ਭ੍ਰਮ ਕਾਨ ਸੁਣ ਨਾਨਕ ਹਰ ਹਰ ਜਸ ਸਾਨੂੰ ਨਿਰਗੁਣ ਆਪ ਸਰਗੁਣ ਪਿਓ ਕੁਲਾ ਧਾਰ ਜਿਨ ਸਗਲੀ ਮੋਈ ਆਪਣੇ ਤਰ ਆਪਣੇ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀਂ ਕੋਏ ਸਰਨ ਰੰਤੇ ਕੋ ਸੋਯੋ ਉਤਪੁੱਤਰ ਅਰੂ ਰੰਗ ਭਾਈ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਗਲਤਾਰੀ ਅਣਕਵਾਰ ਨਾਨਕ ਬਲਹਾਰੀ ਸਲੋਕ ਸਾਧ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕੁਮਾਵਨਾ ਨਾਨਕ ਕੀ ਅਨੁਸਾਰ ਅਸ਼ਟਪਦ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਣਾ ਵਧਾਰੋ ਪਾਪ ਸਵਾਮੀ ਵਿਸਾਰੋ ਚਰਨ ਕਮਲ ਮਾਰ ਉਤਾਰੋ ਕਰਨ ਕਰਨ ਸੁਭਰੋ ਸਮਰਾ ਦ੍ਰਿੜ ਕਰ ਗਹੁ ਨਾਮ ਹਰਵਾਤ ਇਹ ਧਨ ਸੰਜੋ ਭਗਵਾਨ ਸੰਜਨਾ ਕਿਨੇ ਮਿਲ ਮਨ ਤੇ ਕਾਸਰਾ ਕੋਣ ਵਾਇ ਸਰੋ ਰੋਗ ਨਾਨਕ ਮਿਲ ਜਾਏ ਜਿਸ ਤਨ ਕੋ ਚਾਰ ਕੁੰਡ ਰਖਾਵੈ ਸੋ ਤਨ ਸੇਵਾ ਤੇ ਪਾਵੈ ਜਿਸ ਕੁੰਡ ਬਾਦਸ਼ਾਹ ਮੇ ਸੋ ਸੁਖ ਸਾਧੂ ਸੰਗ ਪ੍ਰੀਤ ਜੀ ਸੋਭਾ ਕੋ ਕਰੇ ਭਲੀ ਕਰਨੀ ਸਾਧੂ ਭਜ ਹਰ ਕੀ ਸ਼ਰਣੀ ਅਣਕ ਪਾਵੀ ਰੋਕ ਨਾ ਜਾਏ ਰੋਕ ਮੁੜੇ ਹਰ ਖੁਦਲਾਏ ਸਭ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਮ ਕਰਕੇ ਪ੍ਰਵਾਨ ਮਨ ਪ੍ਰਵੋਧ ਦੁਆਰ ਕੇ ਨਾ ਆਇਆ ਜਿਸ ਧਾਵ ਤੇ ਆਵੇ ਠਾਏ ਤਾਂ ਕੋ ਵਿਘਨ ਲਾਗੇ ਕੋਏ ਜਾ ਕੇ ਦਿਵਸੇ ਹਰ ਸੁਆਏ ਕਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਓ ਭਵਨ ਸੇ ਪੂਰਨ ਆਸ ਭਗਤ ਪਾਇਆ ਤੁਮ ਪ੍ਰਭਾ ਤਿਤ ਕਰ ਜੈ ਸੇਵ ਨਾ ਸੀ ਕੋ ਨਾਨਕ ਖੱਟੀ ਜਨ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾ ਚੋਕਾ ਚਾਵਾ ਗੁਣ ਮਿਟੇ ਭਰਾਸੇ ਵਿਆਪ ਤੇ ਅਕਸ਼ਣ ਗੁਰਦੇ ਮ੍ਰਿਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮ ਪ੍ਰਾਣ ਧਾਰ ਅਣਗੋਪਾਵਨ ਸੁਟਣ ਹਾਰੇ ਸਿਮਰ ਸਾਧ ਵੇ ਵਿਚਾਰੇ ਹਰ ਕੀ ਬਾਤ ਕਰੋ ਮਨ ਲਾਏ ਮਨ ਬੰਸ ਨਾਨ ਕੁਲ ਪਾਏ ਸੰਘਣਾ ਚਾਲ ਸਥਿਰੇ ਤਨਾ ਚੁੱਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕੁਟੁੰਬਰ ਬੰਤਾ ਇੰਤੇ ਕੁਣ ਤੂਣ ਸਨਾਥਾ ਰਾਜ ਰੰਗਮਾ ਵਿਸਤਾਰ ਇੰਤੇ ਕਹੋ ਕੁਣ ਚੁਟਕਾਰ ਆਸਾ ਸਥਿਰਾ ਤੂੰ ਸਵਾਰੀ ਝੂਠਾ ਡਮ ਝੂਠ ਪਸਾਰੀ ਜਿਨ ਦੇ ਤਿਸ ਬੁੱਝਣਾ ਬਿਗਾਨਾ ਨਾਮ ਵਿਸਾਰ ਨਾਨਕ ਪਸਤਾਨਾ ਗੁਰ ਕੀ ਮਾਤੂ ਲੈ ਆਣੇ ਭਗਤ ਬਿਨਾ ਬੋਡੂ ਬੇਸਿਆਣੇ ਹਰ ਕੀ ਬਾਤ ਕਰੋ ਮਨ ਮੀਤ ਨਿਰਮਲੋਏ ਤੁਮਾਰੋ ਚੇਤ ਚਰਨ ਕਮਲ ਰਾਖ ਮੁਣ ਮਾਏ ਜਨਮ ਜਨਮ ਕੇ ਕਿਲੋ ਜਾਏ ਆਪ ਜਪੋ ਰਾਣਾਮ ਜਪਾਓ ਸੁਣਤ ਕਹਿ ਰਹਿਤ ਕਦ ਪਾਓ ਸਾਰ ਗੁਰੂ ਸਾਰ ਕੋਣ ਆਓ ਸਹਿ ਸੁਭਾਅ ਨਾਨਕ ਗੁਣ ਗਾਓ ਤਰੇ ਉਤਰ ਸਮੈਲ ਬਿਨ ਜਾਏ ਮੈਂ ਫੈਲ ਹੋ ਚੰਦਰ ਸੇ ਸੁਖਨਾਲ ਸਾਸ ਕਰਾ ਸਰਨਾਮ ਸਮਾਲ ਛਾੜ ਸਹਿਣ ਸਗਲੀ ਮਨਾ ਸਾਧ ਸੰਗਾਵੇਂ ਸਚਨਾ ਹਰ ਕੁੰਜ ਕਰੋ ਵਿਹਾਰੀਆਂ ਸੁਧਰ ਕੇ ਜਕਾਰ ਸਰਵ ਨਿਰੰਤਰ ਇੱਕੋ ਦੇ ਕਹੁ ਨਾਨਕ ਜਾ ਕੇ ਮਸਤਕ ਲੇਖ ਇੱਕੋ ਜਾਪ ਇੱਕੋ ਸਾਲ ਆਇਕ ਸਿਮਰ ਘੁੰਮਣ ਆਇਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਇੱਕ ਭਗਵਾਨ ਦੇ ਕੋਈ ਕੇ ਕਾਰਾ ਪੂਰਨ ਪੂਰ ਹੈ ਪ੍ਰਭਿਆ ਅਣਕ ਵਿਸਤਾਰਿਕ ਤੇ ਗਏ ਮੰਤ ਅੰਤਰੇ ਗਏ ਮਾਏ ਕਣ ਪ੍ਰਸਾਰਿਕ ਤੇ ਪਏ ਕਰਾਤ ਪ੍ਰਾਸ਼ਤ ਗਏ ਮੰਤਨ ਅੰਤਰਿਕ ਪ੍ਰਭਾਤਾ ਗੁਰ ਪ੍ਰਸਾਦ ਜਾਤਾ ਸਲੋਕ ਫਿਰ ਤੋ ਪ੍ਰਭੇ ਆਇਆ ਪਰਿਆ ਤੋਂ ਸ਼ਰਨ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਸ਼ਪਦ ਜਾਚਕ ਦਿਨ ਜਾਚੇ ਪ੍ਰਵਧਾਨ ਕਰ ਕਿਰਪਾ ਦੇ ਹੋਰ ਨਾਮ ਸਾਧਨ ਕੀ ਮੰਗੋ ਤੂਰ ਪਰ ਪਰਮੇਸ਼ਰ ਦਾ ਪੁਰਸ਼ ਸਦਾ ਸਾਹਿਬ ਪ੍ਰਭ ਕੀ ਗੁਣ ਗਾਓ ਸਾਸ ਸਾਸ ਬਹੁਤ ਹੁੰਦੇ ਆਓ
ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਧਨੀ ਦੇ ਕੋਟੇ ਕੋਦਾਰ ਨਾਨਕ ਮੰਗੇ ਨਾ ਪ੍ਰਸਾਦ ਪ੍ਰਭ ਕੀ ਸਮਾਨ ਸੁਖੋਏ ਅਰਸ ਭਾਵ ਰਿੜਾ ਕੋਏ ਦਿਨ ਚੱਕ ਐਸੇ ਜੰਤਰ ਉਤਾਨੇ ਪੂਰਨ ਪੁਰਖ ਨੀ ਡੁਲਾਨੇ ਸੁਭਰ ਭਰੇ ਪ੍ਰੇਮ ਰਸੰਗ ਰੂਪ ਜੈ ਚਾਉ ਸਤਿਗੇ ਸੰਗ ਪਰੇ ਸਰਨਾ ਤਿਆਗ ਅੰਤਰ ਪ੍ਰਗਾ ਸੰਦਨੇ ਬਾਗੁੜ ਫਾਗੀ ਜੀ ਪੈ ਪ੍ਰਸੋਏ ਨਾਨਕ ਨਾਮ ਤੇਸ ਕੋ ਐਸੇ ਵਕੀ ਮਨਸਾ ਪੂਰੀ ਭਏ ਸਤਿਗੁਰ ਤੇ ਨਿਰਣ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵ ਕਿਨੂੰ ਸਦਾ ਨਿਹਾਲ ਬੰਧਨ ਕਾਰਡ ਮੁਕ ਜਨ ਪਿਆ ਜਿਛ ਪੈ ਬੰਧਨ ਕਾਰਡ ਭਰਮ ਗਿਆ ਜਨਮ ਦੁੱਖ ਭਰਮ ਗਿਆ ਛਪੁਨੀ ਸਰਦਾ ਸਾ ਪੂਰੀ ਰਾਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਇਆ ਸੋ ਕੋ ਸਰੇ ਘਾਲ ਨਾ ਪਾਨੇ ਸੋ ਕੋ ਸਰੇ ਕੀ ਆ ਜਾਣੇ ਸੋ ਕੋ ਸਰਨ ਸਭ ਕੋਈ ਦੀਆ ਸੋ ਕੁਛ ਰੇ ਜੀਵਨ ਜੀਆ ਸੋ ਕੋ ਸਰੇ ਜਗਨ ਮਿਲਾਖੇ ਗੁਰੂ ਪ੍ਰਸਾਦ ਕਬੀਰਲਾ ਲਾ ਕੇ ਸੁੱਖ ਵਿੱਚ ਰੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾਤੇ ਬਜਾਏ ਪ੍ਰਭ ਆਪਣ ਨਾਨਕ ਦੰਦੈਲ ਸਾਜਨ ਸੰਤ ਗੁਰੂ ਏ ਕਾਮਿਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਾ ਜਪੋ ਹਰ ਨਾਮ ਜਪਾਓ ਭਗਤ ਪਾਇ ਤਰੇ ਸੰਸਾਰ ਬਿਨ ਭਗਤੀ ਧਨ ਉਸੇ ਸਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢੇ ਜਾਤ ਪਾਇ ਵਿਸਰਾਮ ਸਗਲ ਦੁਖ ਕਾਨਾਸ ਨਾਮ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪਰਮਰਾ ਸਾਵ ਮੰਤਨ ਅੰਤਰੇ ਸੁਆਵ ਨੇ ਤ੍ਰਵੇ ਦਰ ਸੁਖੋਏ ਮਨ ਸੇ ਸਾ ਚਰਨ ਤੋਏ ਭਗਤਨਾ ਕੇ ਮੰਤਨ ਰੰਗ ਬਿਰਲਾ ਕੋ ਭਾਵ ਸੰਗ ਏਕ ਵਸਤੀ ਜੇਕਰ ਮਾਇਆ ਗੁਰ ਪ੍ਰਸਾਦ ਨਾਮ ਜਪਲਿਆ ਤਾਂ ਕਿ ਮਕਈ ਨਾ ਜਾਏ ਨਾਨਕ ਰਹਿ ਸਭ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਸਦਾ ਕਿਰਪਾ ਨਾਥ ਨੰਦ ਗੋਬਿੰਦ ਗੋਪਾਲ ਸਰਵ ਡਾਕਰ ਪ੍ਰਤਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਨਾ ਕੇ ਪ੍ਰਾਣਦਾਰ ਜੋ ਜਿਸ ਬੈ ਸੋਏ ਪੁਨੀਤ ਭਗਤ ਪਾਇ ਲਾਵੇ ਮਨੀ ਰਾਮ ਨਿਰਗੁਣ ਯਾਰਨੀ ਤੇ ਅਦਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬਾ ਕੁੰਡ ਮੁਕਤ ਮੁਖ ਪਾਏ ਗੁਣ ਕਰਕੇ ਗੁਣ ਕਾਰਨ ਕਰਾਜ ਭੋਗੜੇ ਯਾਰ ਕੇ ਨਾਮ ਕੋਈ ਖਤਮ ਪਾਏ ਬੋ ਭੋਜਨ ਕਾਬਰ ਸੰਗੀ ਰਸਨਾ ਜਪਤੀ ਹਰ ਹਾਨੀ ਭਲੀ ਸੁਕਰਣੀ ਸੋਭਾ ਤਨ ਮੰਦਿਰ ਦੇ ਵਸੇ ਪੂਰਨ ਗੁਰ ਮਨ ਸਾਧ ਸੰਗ ਪ੍ਰਭ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸੁਮਧੀ ਆਪ ਆਪਣ ਕੀ ਆ ਨਾਨਕ ਆਪੇ ਹੀ ਫਿਰ ਜਾ ਪਸ਼ਪਦੇ ਜਾਵੇ ਆਕਾਰ ਕਿਸ਼ਨਾ ਦਰਸ਼ੇਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਣ ਸਮਾਤਾ ਬੈਰ ਪ੍ਰੋਗ ਕੇ ਸੰਕਮਾ ਜਬ ਸਕਾ ਬਲਨ ਚੇਨਾ ਜਾਵਤਾ ਹੋਰ ਚੌਕ ਔਕ ਸੇ ਵਿਆਪ ਜਾਵੇ ਆਪਣੇ ਆਪਾ ਪਰ ਬ੍ਰਹਮ ਤਾਮ ਉਹ ਮੋਗ ਦੋਤ ਪਰਮ ਆਪਣ ਕੇ ਲਿਆ ਵਰਤੇ ਜਾ ਨਾਨਕ ਕਰਨ ਹਰਨ ਦੁਆ ਜਾਵਤ ਪ੍ਰਭ ਕੇਵਲ ਤਣੀ ਤਾ ਬੰਦ ਮੁਕਤ ਕੋ ਕਿਸ ਕੋ ਕਰਨੀ ਜਬ ਇੱਕ ਹਰਗਮਾ ਪਾਰ ਤਾ ਨੁਰਖ ਸੁਰੂ ਕੋ ਕੋਣ ਅਵਤਾਰ ਜਾ ਨੁਰ ਗੁਣ ਪ੍ਰਸਾ ਸਵਾ ਤਾਪ ਸਿਵ ਸਖਤ ਕੋ ਉਠਾ ਜਾ ਬਾਪਾ ਆਪਣੀ ਜੋਤ ਰਹਿ ਤਾ ਕੋਣ ਨੁਰ ਕੋਣ ਕਤ ਡਰੇ ਆਪਣ ਚਲਦਾ ਕਰਨ ਹਾਰ ਨਾਨਕ ਠਾਕਰ ਕੋ ਪਾਰ ਬਨਾਸੀ ਸੁਖ ਆਪਣੇ ਆਸਨ ਦਾ ਜਨਮ ਮਰਨ ਕੋ ਕਾ ਬਿਨਾਸ ਜਾ ਪੂਰਨ ਕਰਤਾ ਪ੍ਰਾਪਤ ਹੋਏ ਤਬ ਜਮਕੀ ਤਰਾਸ ਕੋ ਕਿਸ ਹੋਏ ਜਬ ਅਗਤ ਗੋਚਰ ਪ੍ਰਵੇਕਾ ਤਬ ਚਤੁਰ ਗੁਪਤ ਲੇਖਾ ਜਬ ਨਾਥ ਨਿਰੰਜਨ ਗੋਚਰ ਖਾ ਦੇ ਤਾਂ ਛੁਟੇ ਗੁਣ ਬੰਧਨ ਬਾਂਧੇ ਆਪਣਾ ਆਪੇ ਵਿਚਰ ਜਾ ਨਾਨਕੇ ਆਪ ਨੂੰ ਪਾਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਬਤ ਹੋਤਾ ਤੈਬ ਨਿਮੈਲ ਕਹੋ ਕੈ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਕੌਣ ਕੁਮਾਨ ਕੌਣ ਮਾਨ ਜੈ ਸਰੂਪ ਕੇਲ ਜਗਦੀਸ਼ ਤੈ ਸੋਲ ਚਿਰਗਤ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵਿਤ ਹੈ ਕਿਸੇ ਭੂ ਕੰਮ ਤਰਤਾਵੇ ਕਰਨ ਕਰਾਉਣ ਕਰਨੇ ਹਰ ਨਾਨਕ ਕਰਤੇ ਕਹਿਣਾ ਸਮਰ ਜੋ ਆਪਣੀ ਸੋਭਾ ਆਪਣ ਸੰਗ ਬਣਾਈ ਤਾ ਕੁੰਡ ਮਾਏ ਬਾ ਮਿੱਤਰ ਸੁਖਾਈ ਜੈ ਸਰਵ ਕਲਾ ਪੇਪਰ ਬੀਨਤਾ ਵੇਦ ਦੇਵ ਕਹਾਂ ਕੋ ਚੀਨ ਜਾਵੇ ਆਪਣੇ ਆਪ ਅਵਤਾਰੇ ਤੋਂ ਸਗਨ ਸਗਨ ਕਾਂ ਵਿਚਾਰ ਜੈ ਆਪ ਨੂੰ ਊਚ ਆਪਣੇ ਬਨੇਰਾ ਤੈ ਕੌਣ ਠਾਕੁਰ ਕੂੰ ਕੋਈਏ ਚੇਰਾ ਬਿਸਮਨ ਬਿਸਮਰੈ ਬਿਸਮਾਰ ਨਾਨਕ ਆਪਣੀ ਕਰਜਾ ਨਵਾਬ ਜੈ ਸਲ ਸੇਧ ਭੇ ਸਮਾਗਮ ਕਿਸੇ ਵਿਆਪ ਤਮਾਇਆ ਆਪਸ ਕੋ ਆਪੇ ਦੇਸ ਤੈ ਗੁਣ ਕਾ ਨਾ ਹੀ ਪ੍ਰਵੇਸ਼ ਜੈ ਕਹਿ ਕੇ ਭਗਵੰਤਾ ਤੈ ਕੌਣ ਚਿੰਤ ਖਿਲਾਕੇ ਚਿੰਤਾ ਜੈ ਆਪਣਾ ਆਪ ਆਪ ਤਿਆਰ ਤੈ ਕੌਣ ਕਿਥੇ ਕੁਣ ਸੁਣੇ ਹਰ ਬਹੁ ਬੇਅੰਤ ਹੋਈ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪਣ ਚੋਪਰ ਆਪਣ ਵਿਸਥਾਰ ਤੈ ਆਪਣ ਤੈ ਕੌਣ ਤੈ ਪਾਪ ਪੁਨ ਭਈ ਕਾਵ ਤੈ ਕੁਨਰ ਕੁਸਰ ਕੁਛਾ ਵਾਲ ਜਲ ਮੈ ਜੰਜਾਲ ਹੋਮੈ ਮੋਹ ਭਰਮ ਪੈ ਭਾਰ ਦੁੱਖ ਸੁਖ ਮਨ ਪਵਨ ਪ੍ਰਕਾਰ ਕੇ ਵਖੇ ਆਣੇ ਆਪਣ ਖੇਲਿਆ ਕਰ ਖੇਲਦੇ ਕੈਸੇ ਸੋਚਾ ਦੋ ਇੱਕ ਨਾਨਕ ਇੱਕ ਹੈ ਜਬ ਭਗਤ ਆਪ ਜੈ ਪਸਰੀ ਪਾ ਸਰ ਸੰਤ ਪ੍ਰਤਾਪ ਦੂ ਪਾ ਕਾਪੇ ਧਣੀ ਹੁਣ ਕੀ ਸੋਭਾ ਹੁਣ ਹੂੰ ਬਾਣੀ ਆਪੇ ਕੌਤੀ ਕਰਨ ਚੋ ਜਾ ਪੇ ਰਸ ਭੁਗ ਨਿਰਜੋਗ ਜਿਸ ਭਾਵ ਤੁਸੀਂ ਆਪਣਾ ਲਾਵ ਜਿਸ ਭਾਵ ਤੁਸੀਂ ਖੇਲ ਖਿਲਾਵ ਬੇਸ਼ੁਮਾਰ ਤਾਗਨ ਤੇ ਲੈ ਜੋ ਬੁਲਾਵ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਤੀ ਆਪ ਕਿਤੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾਤੀ ਭਾਵ ਤੇ ਸ੍ਰਿਸ਼ਟ ਹੋ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਦੇ ਭਿੰਨ ਨਹੀਂ ਕੁਛ ਹੋਏ ਆਪਣ ਸੂ ਪਰੋਏ ਜਾਂ ਕੋ ਪ੍ਰਭ ਜੀ ਆਪ ਜਾਏ ਸਤਨਾਮ ਸੋਜਨ ਪਾਏ ਸੋ ਸੁੰਦਰ ਸੀ ਤਤ ਕਵੇ ਤਾ ਨਾਨਕ ਸਗਲ ਸ੍ਰਿਸ਼ਟ ਕਾ ਦੇਤਾ ਜੀ ਜੰਤਰ ਸਭ ਤਾਂ ਕਿਹਾ ਦੀਨ ਦਿਆਲ ਨਾਥ ਕੁਨਾਥ ਜਿਸ ਰਾਕੇ ਤਿਸ ਕੋਏ ਨਾ ਮਾਰੇ ਸੋ ਮੋਹ ਸੁਮਨ ਸਾਰੇ ਤਿਸ ਤਾਂ ਜਾਵਰ ਕਾਂ ਕੋਏ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਯੁਗ ਜਾ ਕੇ ਸਵਾਤ ਅੰਤਰ ਬਾਰ ਜਨਮ ਸਾਧ ਗੁਣੀ ਧਨ ਬਿੰਦ ਵਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰੋ ਕਿਰਪਾਲ
अपने कर्तव्य जाने आप अंतर जामी रह पाल जीवन भोपाल जो जोर चो सुत से जिस भाव तिले मिलाए भगत करे हर के गुण गाय मन अंतर विश्वास कर मान्य करण हर नानक जाने जन लागर कि नाय जिसकी आसन मिथी जाय सेव को सेवा बने हुकुम बूझ परम पदवा स्थिर प्रणय विचार जा के मन वसन अहंकार बंधन तोर पै निर्वैर अंतन पूजे गुरु के पैर ए लोक सुखी पर लोक सहले नानक हर पर व्यापे मेले सासंग मिल करो आनंद गुण गाव पर परमानंद राम नाम तत् करो विचार दृढ़ देगा करो उधार अमृत वचन हर के गुण गाव पर अंतरण कह सुहाव आठ कर पर वेखो नेरा मिटे ज्ञान बिन सिंह देहरा सुन बदे सिर देव साव मन छे नान कुल पाव हल पल तो ले सुहा राम नाम अवतार पूरे गुर की पूरी दिखिया जिस मन बसे साज ब्रिखिया मंता नाम चुपोली बुलाए दुख मन ते हो जाए सच व्यापार कुल व्यापार इधर कह नहीं वेखे तुम्हारी एक टेक रखो मन माए नानक बोरण आवे जाए तिस ते दूर कां को जबर रख नार ते निर्भज बैसकल पमटे प्रभु कृपा ते प्राणी छुटे जिस रुआ के से नाए दोग नाम जब मन हो शोक चिंता जाए मटे अहंकार तिस जन को कोई न पहुंचन हार सिरु पुर ठाडा गुरु सूरा नानक ता के गार्ज पूरा मत पूरे अमरदा की दृष्ट दर्शन पेख दुर श्रेष्ठ चरण कमल जाके अनूप सफल दर्शन सुंदर हरूप धन सेवा शिव पुरंतर जमी पुरुख प्रदान जिस मन वसे तो निहाल ताके निगुण आवत काल अमर पय अमरा पद पय सात संगान करते सलोक ज्ञान अंजन गुरु दिया ज्ञान अंधेर विनाश हर कृपा ते संत भेटे नानक मन प्रकाश अष्टपदी संसंग अंतर प्रभु डीठा नाम प्रभु का लाग मीठा सकल समग्री कसकट माय नुरंग नाना दिष्टाय नौन दुर अमृत प्रभु का नाम देहि मैं सब विश्राम सुन समाधन तना दे कहना जय जरूर समाति देखे से आप दिखाए नानक तिजन सो दिवाए सो अंतर सो बाहर आनंद खटखट पया भरिया भगवान धरणमय आकाश पया सर्व लोक पूर्ण प्रतपाल बंतन पर्वत है पारम जैसी अग है तैसा करम पौन पानी बैसंतर माय चार कुंड तैस माय तिस्ते भिन्न ही कोठा गुरु प्रसाद नानक सुख पा वेद प्राण स्मृत मैं देख सिर सुन कतर मैं एक बाणी प्रभु की सब को बोले आप डोल न कबू डोले सर्व कला कर खेल खेल मोल न पाए कुने मोल सर्व जोत मैं जाकी जोत हारे हो स्वामी जोत बोत गुरु प्रसाद ब्रह्म का नास नानक तिन मैं विसार समझना कपेखन समझम सब ब्रह्म समझना खिरदे सब तरन समझना सुन सुबचन सर्व व्यापी राम संग रचने जिन जाता दिखे रहत सत भजन साधु साहब कह जो जो हो सो इस कुमाने करण करावन हर पव जाने अंतर बसे बार पियो नानक दर्शन दे सम होए आप सतगिया सब साते तिस भगत सगले पात इस भगत करे विस्तार तिस भगत एक अंकार कुला लखन जाय जिस भगत ले मिलाए कम नुड़कन कही दूर आप पा भरपूर अंतर का जिस आप जनाए नानक तिज ने आप बुझाए सर्व भूतिया वरतारा सब नैण पेखनारा सकल समग्री जाका तना अपन जैसे आप सुना जाने खील बनाया गया कारी की नीम आए सबके मत अलिपतो रह जो कुछ कहना सुहा पे कहे आगे आवे आगे जाए नाम जा पावे तन ले इसमें इस्ते हुए सुना ही बुरा और कहो किने कछ करा आप भला कर तू जाने की आप जाने अपने जी की आप साज तारी सब साच ओत पोते अपन संग्राज ताकि कदम कहीं ना जाए दूसरो तसो जी पाए तिसका की ऐसा प्रवान गुरु प्रसाद नान के जान जो जाने ते सदा सुख होया मिला ले फिर तुनवंत कुलवंत पतवान जीवन मुख जिस रिज भगवान धन धन धन जन आया जिस प्रसाद सब जगत राय जने अनुकाय सुहाव जन के संग चित आवे नाम आव मुक्त मुक्त करे संसार नानक तिह जन को सदा नमस्कार।

ਵਸਪਤੀ ਪੂਰੇ ਗੁਰ ਕਾ ਸੰਪਰਦੇਸ਼ ਪਾਲ ਪ੍ਰਭ ਕਿਰਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿ ਗੁਤਰੇ ਚੰਦਾਸ ਨੰ ਤਿਆਗੋ ਤਰੰਗ ਸੰਜਨਾ ਕੀ ਧੁਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗੇ ਪਿੰਡ ਸਾਗਰ ਤਰੋ ਹਰ ਦਿਨ ਗਈ ਪਰੜੇ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਕੇਮ ਕੁਸਲ ਸਹਿਜ ਨੰਦ ਸਾਧ ਸੰਗ ਬਜ ਪ੍ਰਮਾਣਾਂ ਨਰਕ ਨਿਵਾਰ ਉਧਾਰ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਵਿਓ ਚੇਚੇ ਦੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗਣ ਏਕ ਗੋਪਾਲ ਦਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾ ਸਿਮਰ ਸਿਮਰਾਮ ਬਾਰੰਬਾਰ ਨਾਨਕ ਜੀ ਕੈ ਧਾਰ ਉੱਤਮ ਸਲੋਕ ਸਾਧ ਕੇ ਵਚਨ ਅਮਲੀ ਕਲਾ ਰਤਨ ਸੁਨੁਕ ਮਾਤ ਉਦੋ ਸਹਾਰ ਆਪ ਧਰੈ ਲੋਕੇ ਨੇ ਉਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲੱਗਾ ਹਰੰਗ ਜੈ ਜੈ ਸਬਦ ਨਾਥ ਵਾਜੇ ਸੁਨ ਸੁਨ ਅਨੰਤ ਕਰੇ ਪ੍ਰਭ ਗਾਜੇ ਪ੍ਰਭ ਗੋਪਾਲ ਮਾਤ ਕੇ ਮਾਤੇ ਨਾਨਕ ਕੁਦਰੇ ਤਿਨਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭੈ ਸਵਰੇਣ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਏ ਸੇਵ ਕੀ ਸੇਵੇ ਆਲ ਜੰਜਾਲ ਵੀ ਕਰਤੇ ਰਹਿਤੇ ਰਾਮ ਨਾਮ ਸੁਨ ਸੁਨਾ ਕਹਿਤ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੀ ਵਿਖੇ ਫੁਮਾਰੀ ਪ੍ਰਭ ਕੀ ਸਤਿਗੁਰੋ ਸੰਦੇਸ਼ ਸਾਵਧਾਨੀ ਕਾ ਕਰਚੀ ਸੁਖਮਣੀ ਸਾਹਿਬ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਨਿਧਾਨ ਸਰਬਿਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੋਂ ਵਿਭਾਏ ਸਥਾਨ ਬਹੁਰਨ ਹੋਏ ਆਉਣ ਜਾਣ ਹਰ ਤਨ ਘਰ ਚਲੇ ਜਨ ਸੋਏ ਨਾਨਕ ਤੇ ਪ੍ਰਾਪਤ ਹੋਏ ਖੇਮ ਸ਼ਾਂਤਰੀ ਦਿਨ ਨੇਦੇ ਬੁੱਧ ਗਿਆਨ ਸਰਬ ਤੈਸੇ ਵਿਦਿਆ ਤਾਪ ਜੋਗ ਪ੍ਰਭ ਧਿਆਨ ਗਿਆਨ ਸਿਰ ਸੁਤਮ ਇਸ਼ਨਾਨ ਚਾਰ ਪਦਾਰਥ ਪੂਰਨ ਪ੍ਰਗਾਸ ਸਭ ਕੇਮਤ ਸਖਤ ਉਦਾਸ ਸੁੰਦਰ ਚਤੁਰ ਤਤ ਗਵੇਤਾ ਸਮਦਰਸ਼ੀ ਏਕ ਦਿਸ਼ੇ ਤੈ ਫਲ ਦਿਸ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਤਨ ਮਨ ਸੁਨੇ ਨਾਨਕ ਫਿਰ ਮਨ ਕੋਇਆ ਸਭ ਜੁਗ ਮੈਂ ਥਾ ਕੀ ਕਤ ਹੋਏ ਗੁਣ ਗੋਬਿੰਦ ਰਾਮ ਧੁਨ ਬਾਣੀ ਸਿਮਰ ਸਾਸਤ੍ਰ ਵੇਦ ਵਖਾਣੀ ਸਕਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨੁਸ ਰਾਮ ਗੁਰ ਅਪਰਾਧ ਸਾਧਸੰਗ ਉਠੇ ਸੰਤ ਕਿਰਪਾ ਤੇ ਜਮ ਤੇ ਛੁਟੇ ਜਾ ਕੇ ਮਸਤ ਕਰਮ ਪ੍ਰਭ ਪਾਏ ਸਾਧ ਸਰ ਨਾਮ ਤੇ ਆਏ ਜਿਸ ਮਨ ਬਸੇ ਸੁਣ ਲਾਏ ਭਰੇ ਤੇ ਜਨ ਆਵੇ ਹਰ ਪਾਚੀ ਜਨਮ ਮਰਨ ਤਾ ਕਾ ਦੁੱਖ ਨਿਵਾਰੇ ਦੁਰਲਭ ਦੇ ਤਤਕਾਲ ਉਧਾਰ ਨਿਰਮਲ ਸੁਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ ਦੁੱਖ ਰੋਗ ਬਿਣ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੇ ਨਾਨਕ ਇਹ ਗੁਣ ਨਾਮ ਸੁਖ ਮਣੀ ਦੁੱਖ ਰੋਗ ਬਿਣ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ

ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖੇ ਗੁਰੂ ਨਿਸਤਾਰੈ ਸੋਕੋ ਅਟਲ ਗੁਰ ਸੇਵੀਐ ਨਿਸੈ ਸੁਭਾਏ ਦਰਸ਼ਨ ਪਰਸੈ ਗੁਰੂ ਕੈ